0: ਨਾਂ ਲਏ ਨੇ ਉਹਨਾਂ ਨੇ ਵੀ ਹੁਣ ਆਪਣਾ ਪੱਲਾ ਝਾੜ ਲਿਆ, ਉਹਨਾਂ ਨੇ ਵੀ ਬਿਆਨ ਦਿੱਤਾ ਕਿ ਇਹ ਗਲਤ ਹੈ। ਸੀਜੇਪੀ ਦੇ ਕਾਰਕੁਨ ਨਿਸ਼ੂ ਆਜ਼ਾਦ ਦੇ ਪਿਤਾ ਸੰਜੇ ਸਿੰਘ ਨਾਲ ਕੁੱਟਮਾਰ ਕਰਨ ਦੇ ਮਾਮਲੇ ਦੀ ਗੱਲ ਮੈਂ ਕਰ ਰਿਹਾ, ਕਿੱਥੋਂ ਤੱਕ ਪਹੁੰਚਿਆ ਮਸਲਾ?
1: ਖੈਰ ਕੇਸ ਅਰੈਸਟ, ਉਹ ਆਪਣਾ ਬੰਦਾ ਅਰੈਸਟ ਹੋ ਗਿਆ ਜੀ। ਅਰੈਸਟ ਦਾ 72 ਘੰਟੇ ਦਾ ਟਾਈਮ ਦਿੱਤਾ ਸੀਗਾ ਪੁਲਿਸ ਨੇ, ਤੇ ਪੁਲਿਸ ਨੇ ਗ੍ਰਿਫ਼ਤਾਰ ਉਹਨੂੰ ਕਰ ਲਿਆ। ਐਸਸੀ ਧਾਰਾਵਾਂ ਉੱਤੇ ਲਾਉਣ ਦੀ ਗੱਲ ਰੱਖੀ ਗਈ ਸੀਗੀ, ਤਾਂ ਇਸ ਉੱਤੇ ਹੁਣ ਵਕੀਲ ਆ ਗਏ ਆ ਸੁਤੰਤਰ ਭਾਰਜਵਾਦ ਦੇ ਪੱਖ ਵਿੱਚ। ਵਕੀਲਾਂ ਨੇ ਇਸ ਗੱਲ ਦਾ ਦਿੱਤਾ ਪੱਖ ਕੇ ਵੀ ਐਸਸੀ ਧਾਰਾ ਕਿੱਦਾਂ ਲੱਗ ਸਕਦੀ ਆ, ਉਹਨੂੰ ਕੀ ਪਤਾ ਸੀਗਾ ਕਿ ਉਹ ਸਟੂਡ ਕਾਸਟ ਹੈ, ਤੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸੰਜੇ ਸਿੰਘ ਸਟੂਡ ਕਾਸਟ ਹੈ, ਤੇ ਉਹਨੇ ਐਸੀ ਧਾਰਾ ਕਿਵੇਂ ਕਿੱਦਾਂ ਲੱਗ ਸਕਦੀ ਹੈ, ਇਹ ਗੱਲ ਵਕੀਲਾਂ ਨੇ ਕਿਹਾ। ਨਾਲੇ ਜਿਹੜੀ ਕਹਿੰਦੇ ਤੁਸੀਂ ਧਾਰਾਵਾਂ ਲਾ ਰਹੇ ਹੋ 307 ਵੀ ਅਟੈਂਪਟ ਟੂ ਮਰਡਰ ਦੀ ਗੱਲ ਕਰਦੇ ਆ, ਅਟੈਂਪਟ ਟੂ ਮਰਡਰ ਦੀ ਕਾਰਵਾਈ ਕਹਿੰਦੇ ਹੈ ਹੀ ਨੀ ਇਹ, ਤੁਸੀਂ ਬਿਨਾਂ ਮਤਲਬ ਅਟੈਂਪਟ ਟੂ ਮਰਡਰ ਕਿਵੇਂ ਲਾ ਸਕਦੇ ਹੋ, ਕਿਵੇਂ ਧਾਰਾ ਲਾ ਸਕਦੇ ਹੋ ਇਹ ਵੀ ਵਕੀਲ ਕਹਿੰਦੇ ਆ ਬਿਲਕੁਲ ਵੀ ਨੀ ਹੈਗੀ ਗੱਲਬਾਤ। ਦੂਜੀ ਗੱਲ, ਉਹ ਤਾਂ ਸ਼ਰਿਆਂ ਵੀ ਆਖੀ ਜਾਂਦਾ ਜੀ ਸੁਤੰਤਰ ਭਾਰਤ ਬਾਜ ਤਾਂ ਕਹਿੰਦਾ ਲੈ ਮੈਨੂੰ ਉਹ ਥਾਣੇ ਦੇ ਬਾਹਰ ਕਹਿੰਦੀ ਸੀ ਨਿਸ਼ੂ ਆਜ਼ਾਦ, ਕਹਿੰਦੀ ਵੀ ਜੇਕਰ ਮੇਰੇ ਪਿਤਾ ਦੇ ਕੁੱਟਮਾਰ ਕਰਨ ਵਾਲੇ ਨੂੰ ਨਹੀਂ ਫੜਿਆ ਗਿਆ ਤਾਂ ਫਿਰ ਮੈਂ ਜ਼ਹਿਰ ਖਾ ਲਾਂਗੀ। ਕਹਿੰਦਾ ਲੈ ਮੈਂ ਤਾਂ ਫਿਰਦਾ, ਮੇਰਾ ਮੇਰਾ ਕੀ ਮੈਨੂੰ ਕੀ ਫਿਕਰ ਹੈ, ਕਹਿੰਦਾ ਤਾਂ ਇਹ ਹਾਲਾਤ ਨੇ ਸਾਡੇ। ਉਹ ਕਹਿੰਦਾ ਸਨਾਤਨ ਦਾ ਮੈਂ ਰੱਖਿਆ ਤਾਂ ਸਨਾਤਨ, ਸਾਰੇ ਸਨਾਤਨੀ ਚਾਵਲਾ ਸਾਹਿਬ ਮਾੜੇ ਨਹੀਂ ਹੈਗੇ, ਬਹੁਤ ਸਨਾਤਨੀ ਬਹੁਤ ਚੰਗੇ ਵੀ ਹੈਗੇ ਨੇ, ਤੇ ਬਹੁਤ ਚੰਗੇ ਨੇ, ਬੜਾ ਅੱਛਾ ਉਹਨਾਂ ਦਾ ਘਰੇਲੂ ਸਿਸਟਮ ਹੈ, ਉਹਨਾਂ ਦੀ ਧੀਆਂ ਭੈਣਾਂ ਦਾ ਰੱਖਿਆ ਕਰਨ ਦੇ ਵੀ ਬੰਦੇ ਨੇ, ਪਰ ਸਨਾਤਨ ਜੇਕਰ ਮਨੁਸਮ੍ਰਿਤੀ ਦੇ ਆਧਾਰ ਤੇ ਚੱਲ ਰਿਹਾ ਸਨਾਤਨ, ਤਾਂ ਫਿਰ ਜਿਹੜਾ ਇਹ ਸੁਤੰਤਰ ਭਾਰਤ ਬਾਜ ਕੋਈ ਗਲਤ ਨਹੀਂ ਬੋਲ ਰਿਹਾ ਵੀ ਮੈਂ ਕੁਛ ਵੀ ਕਰ ਸਕਦਾ, ਮੇਰਾ ਤਾਂ ਮੋਦੀ ਵੀ ਮੇਰੇ ਨਾਲ ਹੈਗਾ, ਤੇ ਇਵਕੇ ਚਿਰਾਗ ਪਾਸਵਾਨ ਦੀ ਵੀ ਗੱਲ ਨੀ ਕਰਦਾ, ਉਹ ਚਿਰਾਗ ਪਾਸਵਾਨ ਵੀ ਮੇਰਾ ਆਪਣਾ ਬੰਦਾ ਹੈਗਾ, ਤੇ ਉਹ ਇਹ ਕੋਈ ਗਲਤ ਨਹੀਂ ਬੋਲ ਰਿਹਾ। ਸੱਚੀ ਮੁੱਚੀ ਸਨਾਤਨ ਏਦਾਂ ਹੀ ਆ, ਸਨਾਤਨ ਦੇ ਕੁਝ ਲੋਕ ਏਦਾਂ ਹੀ ਨੇ, ਉਹ ਏਦਾਂ ਹੀ ਜਿਹੜੇ ਕਿ ਛੋਟੀਆਂ ਕਾਸਟਾਂ ਦੇ ਬੰਦਿਆਂ ਨੂੰ ਮਾਰਦੇ ਆਏ ਨੇ, ਛੋਟੀਆਂ ਕਾਸਟਾਂ ਦੇ ਕੁੜੀਆਂ ਧੀਆਂ ਭੈਣਾਂ ਦੇ ਇੱਜ਼ਤ ਲੁੱਟਦੇ ਆਏ ਨੇ, ਉਹ ਛੋਟੀਆਂ ਕਾਸਟਾਂ, ਕਿਉਂਕਿ ਕਿਹਾ ਗਿਆ ਵੀ ਉਹਨਾਂ ਨੂੰ ਕਿਹਾ ਗਿਆ ਵੀ ਇਹਦੇ ਕੰਨਾਂ ਚ ਛਿੱਕਾ ਢਾਲ ਕੇ ਪਾ ਦੋ ਜੇਕਰ ਰਾਮ ਦਾ ਇਹਦੀ ਜਵਾਨ ਕੱਟ ਦੋ ਜੇ ਰਾਮ ਦਾ ਨਾਮ ਲੈਂਦਾ, ਉਹਨੂੰ ਕਿਹਾ ਗਿਆ ਜਵਾਨ ਕੱਟ ਦੋ ਇਨਸਾਨ ਨੂੰ ਮਾਰ ਦੋ, ਇਹ ਹੈਗਾ ਗ੍ਰੰਥਾਂ ਚ ਲਿਖੀ ਹੋਈ ਗੱਲ ਆ। ਜੇਕਰ ਰਾਮ ਦਾ ਨਾਮ ਸੰਭੂ ਕ੍ਰਿਸ਼ੀ, ਜੇਕਰ ਰਾਮ ਦਾ ਨਾਮ ਸੰਭੂ ਕ੍ਰਿਸ਼ੀ ਰਾਮ ਦਾ ਲੈ ਲਓ ਤੁਸੀਂ, ਰੱਬ ਦਾ ਨਾਮ ਸੰਭੂ ਕ੍ਰਿਸ਼ੀ ਲੈ ਰਿਹਾ ਤਾਂ ਉਹਦਾ ਇੱਕ ਪੰਡਿਤ ਕਹਿੰਦਾ ਜੀ ਉਹ ਤਾਂ ਮੇਰਾ ਮੁੰਡਾ ਮਰਿਆ ਕਿਉਂਕਿ ਉਹ ਸੰਭੂ ਕ੍ਰਿਸ਼ੀ ਸ਼ੁੱਧਰ ਹੈ, ਉਹ ਰਾਮ ਦਾ ਨਾਮ ਲੈ ਰਿਹਾ ਤਾਂ ਮੇਰਾ ਮੁੰਡਾ ਮਰਿਆ, ਤੇ ਰਾਮ ਪਹੁੰਚ ਜਾਂਦਾ ਉਹਦੇ ਕੋਲੇ, ਉਹਦੇ ਨਾਲ ਵਿਚਾਰ ਪਾਂਦਰਾ ਹੁੰਦਾ, ਉਹ ਕਹਿੰਦਾ ਦਿੱਕਤ ਕੀ ਹੈ, ਉਹ ਕਹਿੰਦਾ ਦਿੱਕਤ ਇਹ ਹੈ ਵੀ ਤੂੰ ਰੱਬ ਦਾ ਨਾਮ ਲਈ ਜਾਂਦਾ, ਤੈਨੂੰ ਅਧਿਕਾਰ ਹੀ ਨੀ ਹੈਗਾ, ਉਹ ਕਹਿੰਦਾ ਮੈਨੂੰ ਖਾਣ ਰੋਕ ਸਕਦਾ, ਕਹਿੰਦਾ ਮੈਂ ਰੋਕੂਗਾ ਤੈਨੂੰ, ਤਾਂ ਉਹਦਾ ਵੱਧ ਸ਼ਬਦ ਵਰਤੀਏ ਵੱਧ ਸ਼ਬਦ ਕਤਲ ਕੀਤਾ ਗਿਆ, ਵੱਧ ਤਾਂ ਹੋਤਾ ਹੁੰਦਾ ਨਾ, ਕਤਲ ਕੀਤਾ ਗਿਆ, ਸ਼੍ਰੀ ਰਾਮ ਨੇ ਉਸ ਰਿਸ਼ੀ ਦਾ ਕਤਲ ਕੀਤਾ। ਜਦੋਂ ਗ੍ਰੰਥਾਂ ਦੇ ਵਿੱਚ ਸ਼ੂਦਰਾਂ ਦਾ ਏਦਾਂ ਉਹਨਾਂ ਦੇ ਭਗਵਾਨ ਕਤਲ ਕਰਦੇ ਆ, ਤਾਂ ਫਿਰ ਸੁਤੰਤਰ ਭਾਰਤ ਬਾਜ ਕਿਹੜਾ ਗਲਤ ਕਰ ਰਿਹਾ, ਉਹੀ ਤਾਂ ਕਰ ਰਿਹਾ ਨਾ ਜੋ ਉਹਨੂੰ ਸਿਖਾਇਆ ਗਿਆ।
0: ਸ਼ਰਿਆਮ ਮਹਾਤਮਾ ਗਾਂਧੀ ਜੋ ਰਾਸ਼ਟਰਪਿਤਾ ਦਾ ਖਿਤਾਬ ਹੈ, ਜਦੋਂ ਦੇਸ਼ ਵਿਦੇਸ਼ ਦੇ ਵਿੱਚ ਕੋਈ ਸੈਲੀਬ੍ਰਿਟੀ ਆਉਂਦੀ ਹੈ ਚਾਹੇ ਉਹ ਕੋਈ ਵੀ ਹੋਵੇ ਤਾਂ ਉਹਨੂੰ ਰਾਸ਼ਟਰਪਿਤਾ ਦੀ ਸਮਾਧ ਤੇ ਲੈ ਕੇ ਜਾਂਦੇ ਨੇ, ਉਹਨੂੰ ਟਕਲਾ ਕਹਿ ਰਿਹਾ ਇੰਟਰਵਿਊ ਦੇ ਵਿੱਚ,
1: ਬਿਲਕੁਲ
0: ਸ਼ਰਿਆਮ ਕਹਿ ਰਿਹਾ ਕਿ ਕੜਾ ਤਾਂ ਹੁਣ ਛੋਟੀ ਜਿਹੀ ਗੱਲ ਆ, ਹੁਣ ਹੋਰ ਕੁਝ ਹੋਵੇਗਾ। ਉਹ ਸ਼ਰਿਆਮ ਉਹਦੇ ਹੱਥਾਂ ਦੇ ਵਿੱਚ ਹਥਿਆਰ ਨੇ, ਸ਼ਰਿਆਮ ਉਹ ਜਿਹੜੀ ਉਹਦੀ ਬੋਲੀ ਹੈ ਉਹ ਮਤਲਬ ਮੁਸਲਮਾਨ ਭਾਈਚਾਰੇ ਦੇ ਪ੍ਰਤੀ ਜਿਸ ਤਰ੍ਹਾਂ ਦੀ ਨਫ਼ਰਤ ਤੋਂ ਫੈਲਾ ਰਿਹਾ, ਉਹਦੇ ਲਈ ਇਹ ਹੈ ਕਿ ਆਮ ਤੌਰ ਤੇ ਤਾਂ ਜਿੱਦਾਂ ਉਹ ਬੋਲ ਰਿਹਾ ਕਿ ਆਪ ਹੀ ਦੱਸਦਾ ਧਾਰਾ 307 ਕਹਿੰਦਾ ਤੇ ਮਰਨ ਕਿਨਾਰੇ ਸੀ, ਮੇਰੇ ਤੇ ਧਾਰਾ 307 ਲੱਗ ਸਕਦੀ, ਪਰ ਲਾਊਗਾ ਕੌਣ? ਚਲੋ ਹੁਣ ਵਕੀਲਾਂ ਦੀ ਟੀਮ ਆਈ ਆ ਕਾਨੂੰਨ ਦੇ ਮੁਤਾਬਕ ਉਹਦੇ ਹੱਕ ਦੇ ਵਿੱਚ, ਉਹਦਾ
1: ਹੁਣ ਬਦਲ ਵੀ ਗਿਆ ਚਵਲਾ ਸਾਹਿਬ, ਹੁਣ ਉਹਦਾ ਹੁਣ ਬਿਆਨ ਦਿੱਤਾ, ਜਾ ਬਿਆਨ ਆਇਆ ਮੈਂ ਹੁਣ ਪੜ੍ਹ ਰਿਹਾ ਸੀਗਾ, ਉਹ ਕਹਿੰਦਾ ਜੀ ਨਹੀਂ ਜੀ ਮੈਂ ਤਾਂ ਉਹਦੇ ਮੇਰੇ ਕੋਲ ਕੜਾ ਤਾਂ ਮੈਂ ਮਾਰਿਆ ਨੀ ਗਾ ਉਹਦੇ ਜੀ, ਨਾ ਮੇਰਾ ਕੋਈ ਐਸੀ ਮਾਰਨ ਦੀ ਮਨਸਾ ਸੀਗੀ, ਨਾ ਮੈਂ ਉਹਨੂੰ ਕੁੱਟਿਆ ਜੀ, ਨਾ ਮੈਂ ਜਿਹੜੇ ਚਿਰਾਗ ਪਾਸਵਾਨ ਨੂੰ ਕਿਹਾ ਜੀ, ਮੈਂ ਉਹਨੂੰ ਮੋਦੀ ਜੀ ਨੂੰ ਕਹਿ ਰਿਹਾ ਮੇਰੇ ਆਪਣੇ ਨੇ, ਤੇ ਕਹਿੰਦਾ ਉਹ ਤਾਂ ਮੈਂ ਮਜ਼ਾਕ ਚ ਆਖਿਆ ਸੀਗਾ, ਕਹਿੰਦਾ ਉਹ ਤਾਂ ਮੈਨੂੰ ਪਤਾ ਨੀ ਗੱਲ ਦਾ, ਮੈਂ ਤਾਂ ਕਿਸੇ ਖਿਲਾਫ਼ ਬੋਲਦੇ ਨੀ ਕਹਿੰਦਾ ਜੀ, ਹੁਣ ਉਹ ਏਦਾਂ ਕਹਿ ਰਿਹਾ ਮੈਂ ਨੀ ਕਿਸੇ ਖਿਲਾਫ਼ ਬੋਲਦਾ, ਕਹਿੰਦੇ ਹੁਣ ਇਹ ਗੱਲ ਤੇ ਆ ਗਿਆ ਸਾਹਮਣੇ।
0: ਚਲੋ ਮਿਹਰਬਾਨੀ ਕੀਤਾ ਸਾਹਿਬ, ਥੈਂਕ ਯੂ ਵੈਰੀ ਮਚ, ਹੈਵ ਅ ਨਾਈਸ ਵੀਕਐਂਡ,
1: ਸਤਿ ਸ੍ਰੀ ਅਕਾਲ,
0: ਮਿਲਦੇ ਹਾਂ ਜੀ,
1: ਸਤਿ ਸ੍ਰੀ ਅਕਾਲ।
0: ਦੋਸਤੋ ਸੁਣ ਰਹੇ ਹੋ ਰੰਗਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ, ਔਰ ਤੁਹਾਡਾ CJMR 1320 ਵਾਪਸ ਆ ਚੁੱਕਾ ਹੈ, ਤੇ ਤੁਸੀਂ ਜਿੱਥੇ ਵੀ ਸੁਣਦੇ ਹੋ ਦੋਸਤਾਂ ਮਿੱਤਰਾਂ ਸਨੇਹੀਆਂ ਦੇ ਨਾਲ ਆਪਣੇ ਪਰਿਵਾਰਾਂ ਤੱਕ ਜ਼ਰੂਰ ਸਾਡੇ ਇਸ ਚੈਨਲ ਦੀ ਸਾਂਝ ਪੈਦਾ ਕਰਦੇ ਹੋ। ਇਸ ਚੈਨਲ 1320 AM ਨੇ ਕਮਿਊਨਿਟੀ ਜਦੋਂ ਕੋਈ ਰੇਡੀਓ ਚੈਨਲ ਨਹੀਂ ਸੀ ਹੁੰਦਾ, ਕੋਈ ਫ੍ਰੀਕੁਐਂਸੀ ਹੋਰ ਨਹੀਂ ਸੀ ਹੁੰਦੀ। ਰੱਖੜਾ ਸਾਹਿਬ ਨੂੰ ਦੱਸ ਰਹੇ ਸਨ ਕਿ ਕਿਵੇਂ 1320 ਬਣਿਆ। ਮੈਂ ਉਹਨਾਂ ਨੂੰ ਕਿਹਾ ਸੀ ਕਾਲ ਕਰਿਓ, ਸ਼ਾਇਦ ਬਿਜੀ ਹੋ ਗਏ ਹੋਣਗੇ। ਬੜੀ ਹਿਸਟਰੀ ਉਹਨਾਂ ਨੇ ਦੱਸੀ ਔਰ ਬੈਸਟ ਵਿਸ਼ਿਸ਼ ਮੈਨੂੰ ਭੇਜੀਆਂ, ਬੜੇ ਖੁਸ਼ ਸਨ। ਔਰ ਮੈਂ ਖੁਦ ਵੀ 30 ਸਾਲ ਤੋਂ ਲਗਾਤਾਰ ਇੱਥੇ ਬ੍ਰੌਡਕਾਸਟਿੰਗ ਕਰ ਰਿਹਾ। ਚੰਗਾ ਤੁਸੀਂ ਪਿਆਰ ਮਾਣ ਸਤਿਕਾਰ ਦਿੱਤਾ, ਸਾਡੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਹੋਣਗੀਆਂ, ਉਣਤਾਈਆਂ ਹੋਣਗੀਆਂ, ਉਹ ਵੀ ਤੁਸੀਂ ਸਮੇਂ ਦਰ ਸਮੇਂ ਸਾਨੂੰ ਸਾਡੀ ਝੋਲੀ ਦੇ ਵਿੱਚ ਪਾਉਂਦੇ ਰਿਹਾ ਕਰੋ, ਮਿਹਰਬਾਨੀ ਹੋਵੇਗੀ। ਔਰ ਦੁੱਖ ਵੇਲੇ, ਸੁੱਖ ਵੇਲੇ ਅਤੇ ਕਮਿਊਨਿਟੀ ਦੇ ਵੱਡੇ ਵੱਡੇ ਨੇਤਾਵਾਂ ਦੇ ਨਾਲ ਇੱਥੋਂ ਬਹੁਤ ਸਾਰੀਆਂ ਸ਼ਖਸੀਅਤਾਂ ਆਪਣਾ ਨਾਂ ਬਣਾ ਕੇ ਨਿਕਲੀਆਂ ਨੇ ਔਰ ਕਮਿਊਨਿਟੀ ਦਾ ਇੱਕ ਜਾਣਿਆ ਪਹਿਚਾਣਿਆ ਚੈਨਲ ਹੈ, ਭਾਵੇਂ ਕਿ ਬਹੁਤ ਸਾਰੀਆਂ ਲੈਂਗੁਏਜ ਹੋਰ ਵੀ ਇੱਥੇ ਬ੍ਰੌਡਕਾਸਟ ਹੁੰਦੀਆਂ ਨੇ। ਔਰ ਫੁੱਲ ਪਲੈਜ ਐਥਨਿਕ ਚੈਨਲ ਹੋਣ ਕਰਕੇ ਕਿਸੇ ਨੇ ਵੀ ਕੋਈ ਵੀ ਆਪਣੀ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਹੈ, ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਤੁਸੀਂ ਉਹਦੀ ਇਨਕੁਆਇਰੀ ਵਾਸਤੇ ਅਰਸ਼ ਚਾਵਲਾ ਨੂੰ ਕਾਲ ਕਰ ਲਓ, 416-3015-1515, 416-3015-1515। ਅਸੀਂ ਔਨ ਏਅਰ ਆਪ ਹੀ ਕਹਿ ਰਹੇ ਹਾਂ ਕਿ ਤੁਹਾਨੂੰ ਕਿਤੇ ਵੀ ਇਹ ਸੁਣਾਈ ਦੇ ਰਿਹਾ, ਇੱਕ ਸਾਡੇ ਤੇ ਕਰਮ ਕਰੋ, ਅਹਿਸਾਨ ਕਰੋ, ਪਿਆਰ ਦਿਓ ਸਾਨੂੰ ਜਿੱਥੇ ਵੀ ਤੁਸੀਂ ਸੁਣ ਰਹੇ ਹੋ। 1320 AM ਨੂੰ ਕਿੰਨੀ ਦੂਰ ਸੁਣ ਰਹੇ ਹੋ, ਪਹਿਲਾਂ ਕਿਸ ਤਰ੍ਹਾਂ ਦਾ ਸੀ, ਹੁਣ ਕਿਸ ਤਰ੍ਹਾਂ ਦਾ ਹੈ, ਪਹਿਲਾਂ ਸਹੀ ਸੀ ਹੁਣ ਉੱਥੇ ਸਹੀ ਨਹੀਂ ਹੈ, ਜਾਂ ਪਹਿਲਾਂ ਜਿੱਥੇ ਸਹੀ ਨਹੀਂ ਸੀ ਉੱਥੇ ਹੁਣ ਸਹੀ ਹੈ, ਇਹ ਫੀਡਬੈਕ ਸਾਡੇ ਵਾਸਤੇ ਜਿਵੇਂ ਕਹਿੰਦੇ ਕਿ ਘਿਓ ਵਰਗੀ ਹੋਵੇਗੀ। ਤੇ ਤੁਹਾਡਾ ਅਹਿਸਾਸ ਸਾਰੀ ਉਮਰ ਅਸੀਂ ਯਾਦ ਰੱਖਾਂਗੇ, ਅਹਿਸਾਨ ਜੋ ਤੁਸੀਂ ਸਾਨੂੰ ਇਹ ਫੋਨ ਕਾਲ ਕਰਕੇ ਦੱਸੋਗੇ। ਜਦੋਂ ਤੁਸੀਂ ਆਉਣ ਹੀ ਰਹੋ, ਜੇ ਤੁਹਾਨੂੰ ਕੋਈ ਲੱਗਦਾ ਕਿ ਕਿਸੇ ਹੋਰ ਚੈਨਲ ਦੇ ਨਾਲ ਰਾਤ ਨੂੰ ਆਮ ਤੌਰ ਤੇ ਕਲੈਸ਼ ਹੁੰਦੀਆਂ ਨੇ, ਤੇ ਉਸ ਰੇਡੀਓ ਦਾ ਪਲੀਜ਼ ਦੋਨੋਂ ਹੱਥ ਜੋੜ ਕੇ ਬੇਨਤੀ ਹੈ, ਨਾਮ ਨਾ ਲਿਓ, ਕਿਉਂਕਿ ਸਾਰੇ ਸੱਜਣ ਨਹੀਂ ਹੁੰਦੇ, ਸਾਰੇ ਤੁਹਾਡੇ ਵਰਗੇ ਨਹੀਂ ਹੁੰਦੇ, ਸਾਰੇ ਤੁਹਾਡੇ ਚਾਹੁਣ ਵਾਲੇ ਨਹੀਂ ਹੁੰਦੇ, ਸਾਰੇ ਤੁਹਾਡੇ ਪਿਆਰ ਕਰਨ ਵਾਲੇ ਨਹੀਂ ਹੁੰਦੇ। ਕਈ ਪਿਆਰ ਕਰਨ ਵਾਲੇ ਹੀ ਤੁਹਾਨੂੰ ਪਿਆਰ ਝੂਠਾ ਕਰ ਰਹੇ ਹੁੰਦੇ ਹਨ, ਇੱਥੋਂ ਸੁਚੇਤ ਰਿਹਾ ਕਰੋ। ਸੋ ਸਾਨੂੰ ਜੇਕਰ ਤੁਸੀਂ ਦੱਸਣਾ ਚਾਹੋਗੇ, ਮੋਸਟ ਵੈਲਕਮ ਹੈ। ਅਸੀਂ ਮੁੱਢਲੇ ਪੜਾਅ ਦੇ ਵਿੱਚ ਹਾਂ, ਸਾਨੂੰ ਇੰਨਾ ਪੂਰਾ ਗਿਆਨ ਨਹੀਂ ਅਜੇ, ਪਰ ਫਿਰ ਵੀ ਉਹ ਕਹਿੰਦੇ ਕਿ ਮਤਲਬ ਅੱਜ ਚੱਲੇ ਹਾਂ ਤੇ ਹੌਲੀ ਹੌਲੀ ਸਿੱਖ ਜਾਵਾਂਗੇ। ਤੁਹਾਡੇ ਪਿਆਰ ਮੁਹੱਬਤ ਸਤਿਕਾਰ ਸਦਕਾ ਅਗਲੇ ਸਿੱਧਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਇੱਕ ਰਿਪੋਰਟ ਹੈ ਮੇਰੇ ਕੋਲ ਬਹੁਤ ਅਹਿਮ ਨਾਜ਼ੁਕ ਵਿਸ਼ੇ ਦੇ ਉੱਤੇ, ਕਿਉਂਕਿ ਅੱਜ ਮਿੰਟੂ ਜੀ ਉਨ੍ਹਾਂ ਦੀ ਛੁੱਟੀ ਹੁੰਦੀ ਹੈ, ਪੱਟੀ ਸਾਹਿਬ ਸਵੇਰ ਦੇ ਸ਼ੋਅ ਚ ਹਾਜ਼ਰ ਹੁੰਦੇ ਨੇ, ਤੇ ਰਿਪੋਰਟ ਬੜੀ ਜ਼ਬਰਦਸਤ ਹੈ, ਤੁਹਾਡੇ ਨਾਲ ਸਾਂਝੀ ਕਰਾਂਗੇ ਅਗਲੇ ਹਿੱਸੇ ਵਿੱਚ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇੱਕ ਰਿਪੋਰਟ ਆਈ ਹੈ ਕਿ ਯੂਰਪੀ ਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਸ਼ਰਨ ਮੰਗਣ ਵਾਲਿਆਂ ਨੂੰ ਹੁਣ ਹੋਰ ਦੇਸ਼ ਵਿੱਚ ਭੇਜਣ ਦੀ ਯੋਜਨਾ ਤੇ ਜਿਹੜਾ ਇੱਕ ਪ੍ਰੋਗਰਾਮ ਬਣ ਰਿਹਾ ਸੀ ਨਾ, ਉਹ ਸਹਿਮਤੀ ਬਣ ਗਈ। ਉਹ ਸਹਿਮਤੀ ਦੇ ਵਿੱਚ ਇਹ ਹੈ ਕਿ ਜਿਹੜੇ ਯੂਰਪ ਦੇ ਵਿੱਚ ਆਉਣਗੇ, ਸਾਡੇ ਦੇਸ਼ ਤੋਂ ਵੀ ਆਉਂਦੇ ਨੇ ਉਜਲੇ ਭਵਿੱਖ ਵਾਸਤੇ, ਤੁਹਾਨੂੰ ਪਤਾ ਹੀ ਹੈ ਮਾਲਟਾ ਕਿਸ਼ਤੀ ਕਾਂਡ ਕਿੰਨਾ ਦੁਖਦਾਈ ਕਾਂਡ ਸੀ। ਅਸੀਂ ਚੰਗੇ ਰੁਜ਼ਗਾਰ ਵਾਸਤੇ ਇੱਕ ਤੋਂ ਦੂਜੀ ਜਗ੍ਹਾ ਤੇ ਜਾਂਦੇ ਹਾਂ, ਰਸਤੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ। ਯੂਰਪੀ ਦੇਸ਼ਾਂ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਕਿਸੇ ਹੋਰ ਦੇਸ਼ ਵਿੱਚ ਭੇਜਣ ਤੇ ਸਹਿਮਤੀ ਬਣ ਗਈ। ਭਾਵ ਜਿਹੜੇ ਉੱਥੇ ਆਉਣਗੇ ਸ਼ਰਨ ਮੰਗਣਗੇ, ਉਹ ਕਹਿੰਦੇ ਕਿ ਸਾਡੇ ਦੇਸ਼ ਦੇ ਵਿੱਚ ਤਾਂ ਰਹਿਣਗੇ ਤਾਂ ਸਾਨੂੰ ਮਹਿੰਗਾ ਪੈਣਾ। ਉਹ ਆ ਗਏ ਨੇ ਜੀ ਆਇਆਂ ਨੂੰ, ਕਿਉਂ ਨਾ ਅਸੀਂ ਉਨ੍ਹਾਂ ਨੂੰ ਕਿਸੇ ਅਜਿਹੀ ਜਗ੍ਹਾ ਤੇ ਭੇਜੀਏ ਕਿ ਜਿੱਥੇ ਸਾਡੇ ਅਧੀਨ ਹੀ ਉਥੇ ਉਹ ਹੋਣ, ਅਸੀਂ ਉਥੇ ਖਰਚਾ ਉਨ੍ਹਾਂ ਨੂੰ ਦੇਵਾਂਗੇ ਤਾਂ ਕਿ ਉਥੇ ਆਪਣਾ ਰਹਿ ਸਕਣ ਜੇ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਦੇ ਵਿੱਚ ਖਤਰਾ ਹੈ। ਅਫਰੀਕੀ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ, ਸ਼ਰਨਾਰਥੀਆਂ ਨੂੰ ਯੂਰਪੀ ਦੇਸ਼ਾਂ ਦੇ ਵਿੱਚੋਂ ਯੂਰਪ ਵਾਲੇ ਰਵਾਂਡਾ ਭੇਜਣ ਦੀ ਚਰਚਾ ਕਰ ਰਹੇ ਨੇ। ਕੀ ਰਵਾਂਡਾ ਜਾਣਾ ਚਾਹੇਗਾ ਕੋਈ? ਇਹ ਰਿਪੋਰਟ ਤੁਹਾਨੂੰ ਸਾਂਝੀ ਕਰਦੇ ਹਾਂ ਅਗਲੇ ਹਿੱਸੇ ਦੇ ਵਿੱਚ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਸੀਜਮਾਰ 1320 AM।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟਰ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ। ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ। ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ, ਪਲੰਬਿੰਗ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-1735 6472711735 ਐਨੀ ਟਾਈਮ ਹੋਮ ਰੈਨੋਵੇਸ਼ਨ।
5: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
6: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕੈਨਾਲ, ਡੈਂਚਰ
7: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
5: SM ਸਪ੍ਰਿੰਗਡੇਲ ਡੈਂਟਲ ਸੈਂਟਰ 2260 ਬੋਵੇਡ ਡਰਾਈਵ ਈਸਟ, ਬ੍ਰੈਂਪਟਨ। ਬੋਵੇਡ ਜਿੰਗੂਸੀ ਡੈਂਟਲ ਸੈਂਟਰ 811 ਬੋਵੇਡ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
3: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558।
8: ਮੇਰੀ ਹੱਥ ਮਿਨੋਨੋ ਚੂੜੀਆਂ ਹੈ,
9: ਅੱਜ ਦੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
10: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰਬ੍ਰੋ ਟੈਕਸਟਾਈਲ ਨਾਲ।
11: ਪਾਓ ਸੂਟਸ, ਸਾੜੀਜ਼, ਲਹਿੰਗਾਸ, ਜੂਲਰੀ ਅਤੇ ਫੈਸ਼ਨ ਐਕਸੈਸਰੀਜ਼,
12: ਬਿਊਟੀਫੁਲ ਜੂਲਰੀ ਐਂਡ ਮੱਚ ਮੱਚ ਮੋਰ।
11: ਅੱਜ ਹੀ ਪਹੁੰਚੋ
10: ਸਕਾਰਬ੍ਰੋ ਟੈਕਸਟਾਈਲ 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਅਨ। ਕਾਲ 416-742-0010 416-742-0010।

0: ਜੀ ਜਿਹੜੀ ਆ ਉਹ ਕਿੰਨੀ ਕੈਲੋਰੀ ਬਰਨ ਹੁੰਦੀ ਆ ਡੇਲੀ ਹੈ ਕਦੀ ਮਾਪਦਾਨ ਕੀਤਾ ਕਿ
1: ਨਹੀਂ? ਇਹ ਦੇਖੋ
0: ਮੈਂ ਤਾਂ ਹੈਰਾਨ ਸੀ ਤੁਸੀਂ ਉਦੋਂ ਦੱਸਿਆ ਕਿ 500 ਘਰ ਵਾਓ
1: ਨਹੀਂ ਅਸੀਂ 1100 ਵੀ ਕੀਤਾ ਹੋਇਆ ਜੀ 1100 ਵੀ ਕੀਤਾ
0: ਸਪੈਸ਼ਲ ਸਕੂਲ ਲੈਂਦੇ ਹੋ ਇਹਨਾਂ ਦਿਨਾਂ ਚ?
1: ਨਹੀਂ ਉਹਦੇ ਨਾਲ ਇਹੀ ਆ ਜੀ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਨਹੀਂ ਸੀ ਕੋਈ ਬਹੁਤਾ ਧਿਆਨ ਦੇ ਸਕੇ ਤੇ ਸ਼ਾਇਦ ਇਹ ਐਕਸਰਸਾਈਜ਼ ਦਾ ਇੱਕ ਐਡੀਸ਼ਨਲ ਸਾਨੂੰ ਜਿਹੜਾ ਜੀ ਜ਼ਰੀਆ ਮਿਲ ਗਿਆ। ਪਰ ਅਪਾਰਟ ਫਰੋਮ ਦੈਟ ਜੀ ਵੀ ਆਪਣਾ ਜਿਹੜਾ ਮਕਸਦ ਹੈ ਮਨਸ਼ਾ ਉਹ ਇਹੀ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਮਿਲ ਕੇ ਬ੍ਰੈਮਟਨ ਹੈ ਵਾਰਡ 9-10 ਹੈ ਉਹ ਰੀਜਨਲ ਕੌਂਸਲ ਦੇ ਕੈਂਡੀਡੇਟ ਹੈ ਤੇ ਫਿਰ ਆਪਾਂ ਜੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਲੋਕਤੰਤਰ ਦੇ ਵਿੱਚ ਰਨ ਕਰਨਾ ਹੋਵੇ ਸਿਸਟਮ ਨੂੰ ਤੇ ਫਿਰ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਮੁਸ਼ਕਲਾਂ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤੇ ਭਾਵੇਂ ਕਿ ਵੈਸੇ ਆਪਾਂ ਜਰਨਲਿਜ਼ਮ ਦੇ ਵਿੱਚ ਪ੍ਰੋਫੈਸ਼ਨਲੀ ਹੁੰਦੇ ਹਾਂ ਸਦਾ ਹੀ ਲੋਕਾਂ ਦੀਆਂ ਗਰਾਊਂਡ ਲੈਵਲ ਤੇ ਇਸ਼ੂਜ਼ ਦੇ ਨਾਲ ਜੁੜੇ ਰਹੇ ਹਾਂ ਤੇ ਜਗ੍ਹਾ ਜਗ੍ਹਾ ਤੇ ਉਹ ਇਸ਼ੂਜ਼ ਉਠਾ ਕੇ ਆਪਾਂ ਆਉਂਦੇ ਨੇ ਕਿਸੇ ਦੇ ਕਹਿਣ ਤੋਂ ਹੀ ਹੱਲ ਕਰਦੇ ਆ ਰਹੇ ਹਾਂ। ਪਰ ਫਿਰ ਵੀ ਇਹ ਕਿਉਂਕਿ ਮਿਊਂਸੀਪਲ ਲੈਵਲ ਤੇ ਜਿਹੜਾ ਜੀ ਪੀ ਹਮੇਸ਼ਾ ਇਹ ਜਿਹੜਾ ਹੇਠਲੇ ਪੱਧਰ ਤੇ ਇਸ਼ੂਜ਼ ਨੂੰ ਮਾਈਕਰੋ ਮੈਨੇਜ ਕਰਨਾ ਤੇ ਫਿਰ ਉਹ ਲੋਕਾਂ ਦੇ ਦਰਾਂ ਤੇ ਜਾ ਕੇ ਉਹਨਾਂ ਦੀ ਗੱਲ ਸੁਣਨਾ ਬਹੁਤ ਜ਼ਰੂਰੀ ਹੋ ਜਾਂਦਾ ਕਈ ਵਾਰੀ। ਸੋ ਜਿਸ ਕਰਕੇ ਅੱਜ ਜਿਹੜਾ ਜੀ ਪੀ ਤਕਰੀਬਨ ਸਾਰਾ ਦਿਨ ਆ ਉਹ ਮੈਂ ਬ੍ਰੈਮਟਨ ਵਾਰਡ 9 ਦੇ ਵਿੱਚ ਬਿਤਾਇਆ ਜੀ। ਬ੍ਰੈਮਟਨ ਵਾਰਡ 9 ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਵਾਰਡ 10 ਦੇ ਮੁਕਾਬਲੇ ਥੋੜੇ ਜਿਹੇ ਇਸ਼ੂਜ਼ ਆ ਜਿਹੜੇ ਜੀ ਪੀ ਉਹ ਡਿਫਰੈਂਟ ਵੀ ਹੋ ਸਕਦੇ ਆ ਕਿਉਂਕਿ ਵਾਰਡ 10 ਦੇ ਵਿੱਚ ਨੌਰਥ ਈਸਟ ਸਾਈਡ ਨੂੰ ਸਪੈਸ਼ਲੀ ਕਮਿਊਨਿਟੀ ਜ਼ਿਆਦਾ ਨਵੀਂ ਹੈ। ਕਹਿ ਲਓ ਵੀ ਵੱਡੇ ਘਰ ਨੇ, ਕੱਲ ਅਸੀਂ ਉੱਥੇ ਜਿਹੜਾ ਜੀ ਪੀ ਆਫਟਰਨੂਨ ਗੁਜ਼ਾਰੀ ਸੀਗੀ, ਅੱਜ ਫਿਰ ਟੋਟਲੀ ਜਿਹੜਾ ਜੀ ਵੱਖਰਾ ਸੀਨੈਰੀਓ ਪੇਸ਼ ਕਰਦਾ ਇਹ ਵਾਰਡ 9 ਦੇ ਕੁਝ ਇੱਕ ਇਲਾਕਿਆਂ ਦੇ ਦ੍ਰਿਸ਼ਾਂ ਦੇ ਵਿੱਚ ਡੋਰ ਟੂ ਡੋਰ ਜਦੋਂ ਗਏ ਤੇ ਉਹਦੇ ਵਿੱਚ ਲੋਕ ਜਿਹੜੇ ਹਨਾ ਵੀ ਕਾਫੀ ਪਿੰਚਿੰਗ ਇਸ਼ੂ ਜਿਹੜਾ ਜੀ ਪੀ ਮਹਿਸੂਸ ਕਰ ਰਹੇ ਆ। ਇਹ ਜਿਹੜਾ ਇਹ ਸਾਰੀਆਂ ਨਿੱਕੀਆਂ ਨਿੱਕੀਆਂ ਸਟਰੀਟਸ ਦੇ ਉੱਤੇ ਵੀ ਸਪੀਡਿੰਗ ਬਹੁਤ ਜ਼ਿਆਦਾ ਹੁੰਦੀ ਆ, ਇਹ ਬੱਚੇ ਅੱਜ ਸਕੂਟਰ ਭਜਾਉਂਦੇ ਆ ਜਾਂ ਫਿਰ ਅਦਰਵਾਈਜ਼ ਵੀ ਕਾਰਾਂ ਗੱਡੀਆਂ ਤੇ ਉਹ ਪਟਾਕੇ ਵਜਾਉਂਦੀਆਂ ਜਾਂਦੀਆਂ, ਇਸ ਤਰ੍ਹਾਂ ਦੇ ਇਸ਼ੂਜ਼ ਬੜੇ ਲੋਕ ਉਠਾ ਰਹੇ ਆ। ਪਰ ਫਿਰ ਇਹ ਅਫੋਰਡੇਬਿਲਿਟੀ ਦਾ ਇਸ਼ੂ ਤਾਂ ਮੈਨੂੰ ਲੱਗਦਾ ਵੀ ਸਾਰੇ ਰੀਜਨ ਚ ਨਹੀਂ।
0: ਅੱਛਾ, ਇਹ ਪਟਾਕੇ ਵਜਾਉਣ ਵਾਲੇ ਤੇ ਤੂੰ ਤੂੰ ਪੀ ਪੀ ਕਰਨ ਵਾਲੇ ਤੇ ਡਿਫਰੈਂਟ ਨੰਬਰ ਦੀਆਂ ਪਲੇਟਾਂ ਲਾਉਣ ਵਾਲੇ, ਇਹ ਆਫਟਰ ਕੋਵਿਡ 19 ਹੀ ਮਤਲਬ ਜਿਹੜੇ ਨੇ ਖੁੰਭਾਂ ਵਾਂਗੂ ਹੋ ਗਏ ਨੇ ਹਨਾ?
1: ਉਦੋਂ ਹੀ ਵੈਸੇ ਇਹਨਾਂ ਦਾ ਆਉਣਾ ਜ਼ਿਆਦਾ ਹੋਇਆ ਜੀ, ਜਿਹੋ ਜਿਹੇ ਇਹ ਸੁਭਾਅ ਵਾਲੇ ਲੋਕ ਇੱਥੇ ਪਹੁੰਚੇ ਜਾਂ ਪਹੁੰਚੀਆਂ ਕਹਿ ਲਓ, ਉਹਨਾਂ ਨੇ ਤਮਾਸ਼ੇ ਉਦੋਂ ਤੋਂ ਹੀ ਫਿਰ ਇੱਥੇ ਆ ਕੇ ਕਰਨੇ ਸ਼ੁਰੂ।
0: ਜਲ ਸਾਹਿਬ, ਮੈਂ ਤੁਹਾਨੂੰ ਇੱਕ ਮਿੰਟ ਹੋਲਡ ਰੱਖਣਾ ਚਾਹੁੰਦਾ, ਮੈਨੂੰ ਦੋ ਤਿੰਨ ਤੁਹਾਨੂੰ ਮਿੰਟ ਦੇਣੇ ਪੈਣੇ ਕਿਉਂਕਿ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਨਾ ਕਾਫੀ ਫਨਕਾਰ ਆਏ ਹੋਏ ਨੇ ਤੇ ਸਾਡੇ ਸਟੂਡੀਓ ਦਾ ਜਿਹੜਾ ਇਸ ਵਕਤ ਨਵਾਂ ਸਟੂਡੀਓ ਬਣਨ ਹੋਣ ਕਰਕੇ ਥੋੜਾ ਜਿਹਾ ਢਾਂਚਾ ਵਿਗੜਿਆ ਹੋਣ ਕਰਕੇ ਮੈਂ ਇਹਨਾਂ ਫਨਕਾਰਾਂ ਨੂੰ ਸਟੂਡੀਓ ਦੇ ਵਿੱਚ ਆਪਣੇ ਨਹੀਂ ਸੱਦ ਸਕਿਆ। ਅੱਜ ਸੱਗੂ ਸਾਹਿਬ ਨੇ ਕਿਹਾ ਸੀ ਲੈ ਕੇ ਆਉਣਾ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਬਸ ਅਗਲੇ ਸਾਲ ਤੋਂ ਬੱਲੇ ਬੱਲੇ ਭਾਵੇਂ 10 ਲੈ ਆਓ ਭਾਵੇਂ 20 ਲੈ ਆਓ ਕੋਈ ਪ੍ਰੋਬਲਮ ਨਹੀਂ, ਤੇ ਤੁਸੀਂ ਜਾਣਦੇ ਹੋ ਆਪਾਂ ਸਟੂਡੀਓ ਕਿੱਥੇ ਸੈਟਅਪ ਕਰ ਰਹੇ, ਤੁਸੀਂ ਨਾਲ ਹੀ ਬਣੇ ਰਹੋ। ਮੈਂ ਦੇਖਦਾ ਮੇਰੇ ਨਾਲ ਸ਼ਾਇਦ ਕਲਾਕਾਰਾਂ ਦੇ ਵਿੱਚ ਇੱਕ ਕਲਾਕਾਰ ਨਾ ਹੋਣ। ਵੈਲਕਮ ਜੀ।
2: ਸਤਿ ਸ਼੍ਰੀ ਅਕਾਲ ਜੀ, ਹਰਿੰਦਰ ਸੰਤ ਬੋਲਿਆ ਜੀ।
0: ਸੰਤ ਸਾਹਿਬ ਵੈਲਕਮ, ਸਵਾਗਤ ਆ, ਹੋਲਡ ਰੱਖਿਓ ਬ੍ਰਦਰ, ਨੈਕਸਟ ਕਾਲ। ਹੈਲੋ,
2: ਹਾਂਜੀ ਹਾਂਜੀ, ਥੈਂਕ ਯੂ ਜੀ। ਰੰਗਲਾ ਪੰਜਾਬ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਮੇਰੇ ਵੱਲੋਂ ਪਿਆਰ ਭਰੀ ਸਤਿ
0: ਸ਼੍ਰੀ ਅਕਾਲ ਬਾਈ, ਕੌਣ ਬੋਲ ਰਹੇ ਹੋ?
2: ਹਾਂ, ਹਰਿੰਦਰ ਸੰਧ ਬੋਲ ਰਹੇ ਜੀ।
0: ਨਹੀਂ, ਦੂਸਰੇ ਵੀ ਇੱਕ ਹੋਰ ਨੇ ਮਿੱਤਰ ਨਾਲ ਆਪਣੇ। ਹੈਲੋ, ਬਰਾੜ ਸਾਹਿਬ ਵੈਲਕਮ, ਸਵਾਗਤ ਹੈ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਥੈਂਕ ਯੂ ਜੀ, ਥੈਂਕ ਯੂ ਚਾਵਲਾ ਸਾਹਿਬ,
0: ਦੋਨਾਂ ਹੀ ਫਨਕਾਰਾਂ ਤੋਂ ਬੜੇ ਸਤਿਕਾਰਯੋਗ ਬੜੇ ਅਜੀਜ਼ ਹੋ। ਜਲ ਸਾਹਿਬ ਤੁਸੀਂ ਨਾਲ ਹੋ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਵੈਲਕਮ।
3: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਦਾ ਵੀ, ਬਰਾੜ ਸਾਹਿਬ ਦਾ ਵੀ, ਜੀ ਆਇਆਂ ਨੂੰ ਕਹਿੰਦੇ ਆ ਟੋਰਾਂਟੋ ਕੈਨੇਡਾ ਦੀ ਧਰਤੀ ਤੇ।
2: ਸਤਿ ਸ਼੍ਰੀ ਅਕਾਲ
3: ਜੀ, ਰੰਗਲਾ ਪੰਜਾਬ ਤੇ ਆਏ ਤੇ ਤੁਹਾਡੀ ਮਹਿਫਲ ਚ ਜੀ ਆਇਆਂ।
0: ਦਿਲੋਂ ਚਾਹਤ ਸੀਗੀ ਮੁਲਾਕਾਤ ਤੁਹਾਡੇ ਨਾਲ ਕਰਨ ਦੀ ਸਟੇਸ਼ਨ ਦੇ ਉੱਤੇ, ਪਰ ਸੰਭਵ ਸਾਡਾ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਟੇਟ ਆਫ ਦੀ ਆਰਟ ਜਿਹੜਾ ਹੈ ਉਹ ਬਣ ਰਿਹਾ ਸਟੂਡੀਓ, ਤੇ ਸਾਡੀਆਂ ਬਹੁਤ ਸਾਰੀਆਂ ਇਕਵਿਪਮੈਂਟ ਅਸੀਂ ਉੱਥੇ ਮੂਵ ਕਰ ਦਿੱਤੀਆਂ ਨੇ, ਇਹ ਟੈਂਪਰਰੀ ਰੱਖਿਆ ਕਿਉਂਕਿ ਅਸੀਂ CJMR 1320 AM ਨੂੰ 5-6 ਮਹੀਨੇ ਬਾਅਦ ਵਾਪਸ ਮੋੜ ਆਨ ਏਅਰ ਲੈ ਕੇ ਆ। 70 ਸਾਲ ਤੋਂ ਪੁਰਾਣਾ, ਕਮਿਊਨਿਟੀ ਦਾ ਸਭ ਤੋਂ ਪੁਰਾਣਾ ਮਸ਼ਹੂਰ, ਸੰਧੂ ਸਾਹਿਬ ਤੁਸੀਂ ਮਿਲ ਚੁੱਕੇ ਹੋ ਸਾਨੂੰ ਇਸ ਸਟੇਸ਼ਨ ਦੇ ਉੱਤੇ ਕਈ ਵਾਰ, ਓਕਵਿਲ ਦੇ ਵਿੱਚ ਪੰਜਾਬ ਦਾ ਕੋਈ ਵੀ ਫਨਕਾਰ, ਮੈਂ ਪੰਜਾਬ ਦੀ ਕੋਲ ਸੁਰਿੰਦਰ ਕੌਰ ਤੋਂ ਲੈ ਕੇ ਗਾਇਕੀ ਦੇ ਬਾਬਾ ਬੋੜ ਜਿਹੜੇ ਨੇ ਉਨ੍ਹਾਂ ਦਾ ਜ਼ਿਕਰ ਕਰਾਂ, ਕੁਲਦੀਪ ਮਾਨਕ ਸਾਹਿਬ ਕਲੀਆਂ ਦੇ ਬਾਦਸ਼ਾਹ ਸੁਰਿੰਦਰ ਸ਼ਿੰਦਾ ਜੀ, ਅਤੇ ਈਵਨ ਦੋ ਨੁਸਰਤ ਫਤਿਹ ਅਲੀ ਖਾਨ ਸਾਹਿਬ, ਅਤੇ ਈਵਨ ਦੋ ਜੇ ਮੈਂ ਗੱਲ ਕਰਾਂ ਪਾਕਿਸਤਾਨ ਦੇ ਚੋਟੀ ਦੇ ਫਨਕਾਰ ਜਿਹੜੇ ਨੇ ਸਾਡੇ ਉੱਥੇ ਸਟੂਡੀਓ ਦੇ ਵਿੱਚ ਪਹੁੰਚੇ ਨੇ, ਪਰ ਸਾਨੂੰ ਸੰਭਵ ਇਸ ਮਿਸੀ ਸਾਗਾ ਦੇ ਸਟੂਡੀਓ ਸਾਡਾ ਹੋਣ ਕਰਕੇ ਅੱਜ ਇਹਦਾ ਨਾ ਥੋੜਾ ਜਿਹਾ ਢਾਂਚਾ ਵਿਗੜਿਆ ਸੀਗਾ, ਤੇ ਸੱਗੂ ਸਾਹਿਬ ਨੇ ਮੈਨੂੰ ਕਿਹਾ ਸੀ ਆਉਣਾ, ਮੈਂ ਕਿਹਾ ਸੱਗੂ ਸਾਹਿਬ ਅੱਜ ਇਸ ਸਾਲ ਖੇਮਾ ਦੇ ਜਾ ਚੁੱਕਾ, ਅਗਲੇ ਸਾਲ ਆਪਣਾ ਨਵੇਂ ਸਟੂਡੀਓ ਦੇ ਵਿੱਚ ਬਹੁਤ ਸਾਰੀਆਂ ਰੌਣਕਾਂ ਲਾਵਾਂਗੇ। ਪਹਿਲਾਂ ਤਾਂ ਮੈਂ ਦੋਨਾਂ ਵੀਰਾਂ ਦੇ ਕੋਲੋਂ ਖੇਮਾ ਚਾਹੁੰਦਾ, ਤੁਸੀਂ ਕਮਿਊਨਿਟੀ ਨੂੰ, ਪੰਜਾਬੀ ਮਾਂ ਬੋਲੀ ਨੂੰ ਬਹੁਤ ਕੁਝ ਦਿੱਤਾ, ਤੇ ਦਰਸ਼ਨ ਕਰਨੇ ਸਨ ਤੁਹਾਡੇ, ਮੇਲੇ ਤੇ ਜ਼ਰੂਰ ਹੋਣਗੇ ਪਰ ਸਟੂਡੀਓ ਦੇ ਵਿੱਚ ਨਹੀਂ ਹੋ ਸਕੇ, ਇਸ ਲਈ ਖਿਮਾ ਦੇ ਜਾ ਚੁੱਕਾ। ਮੇਰੇ ਖਿਆਲ ਚ ਤੁਹਾਡੇ ਸ਼ਾਇਦ ਟੀਮ ਦਾ ਇੱਕ ਹੋਰ ਕਲਾਕਾਰ ਨਾ ਹੋਵੇ, ਤੀਜੀ ਲਾਈਨ ਵੀ ਨਾਲ ਹੀ ਲੈ ਲੈਣੇ। ਵੈਲਕਮ ਜੀ।
4: ਹਾਂਜੀ ਗੁਰਮੇਲ ਬੋਲਦਾ ਸੀ।
0: ਸਾਗੂ ਸਾਹਿਬ ਵੈਲਕਮ, ਸਵਾਗਤ ਜੀ ਇਹਨੂੰ।
4: ਧੰਨਵਾਦ ਜੀ ਤੁਹਾਡਾ
0: ਜੀ।
4: ਜੀ
0: ਮੇਰੇ ਨਾਲ ਜੋਲ ਸਾਹਿਬ ਨੇ, ਸਗੂ ਸਾਹਿਬ ਨੇ ਔਰ ਗੁਰਿੰਦਰ ਬਰਾੜ ਸਾਹਿਬ ਨੇ, ਤੇ ਨਾਲ ਦੀ ਨਾਲ ਸਾਡੇ ਪੰਜਾਬੀ ਕਲਾਕਾਰਾਂ ਦੇ ਵਿਚ ਸਵੇਰ ਦੀ ਗੱਲ ਕੀਤੀ ਸੀਗੀ, ਸਭਿਆਚਾਰ ਦੀ ਮੂੰਹ ਬੋਲ ਦੀ ਤਸਵੀਰ ਪੇਸ਼ ਕਰਨ ਵਾਲਾ ਬਹੁਤ ਹੀ ਪਿਆਰਾ ਕਲਾਕਾਰ, ਬਹੁਤ ਪਿਆਰੀ ਕਲਮ, ਬਹੁਤ ਪਿਆਰਾ ਅੰਦਾਜ਼ ਹਰਿੰਦਰ ਸੰਧੂ ਜੀ ਹਾਜ਼ਰ ਨੇ, ਸਾਰਿਆਂ ਦਾ ਸਵਾਗਤ ਹੈ। ਜੋਲ ਸਾਹਿਬ ਤੁਸੀਂ ਪੁੱਛਣਾ ਚਾਹੋਗੇ ਕੁਝ ਕਿ ਮੈਂ ਪੁੱਛਾਂ?
1: ਨਹੀਂ ਆਪ ਜੀ ਕਰ ਲੋ। ਵੈਸੇ ਤਾਂ ਮੈਂ ਖਿਆਲ ਵੀ ਦਰਸ਼ਨ ਥੋੜੇ ਦਿਨ ਪਹਿਲਾਂ ਮੈਂ ਕੀਤੇ ਜੀ ਇਹਨਾਂ ਕਲਾਕਾਰਾਂ ਦੇ ਵੀ, ਤੇ ਬੜੇ ਆਪਾਂ ਕਮਿਊਨਿਟੀ ਦੇ ਵਿੱਚ ਬੜੇ ਨਾਮਵਰ ਨੇ। ਅਸੀਂ ਜਸਟ ਇਹਨਾਂ ਨੂੰ ਸਿਰਫ ਵੈਲਕਮ ਕਹਿੰਦੇ ਆ ਬ੍ਰੈਂਪਟਨ ਦੇ ਵਿੱਚ, ਮਿਸਿਸਾਗਾ ਪੀਲ ਰੀਜਨ ਦੇ ਵਿੱਚ ਜੀ।
0: ਅੱਛਾ ਤੁਸੀਂ ਹੋਲਡ ਰੱਖੋਗੇ ਜੋਲ ਸਾਹਿਬ?
1: ਹਾਂਜੀ
0: ਜੀ, ਪਲੀਜ਼ ਹੈ ਮਾਇਨ ਨਾ ਕਰਨਾ। ਔਰ ਸੰਧੂ ਸਾਹਿਬ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੇ ਤੁਸੀਂ ਸਵੇਰੇ ਯਕਦਮ ਜਿਸ ਤਰੀਕੇ ਦੇ ਨਾਲ ਆਪਣੇ ਸੁਰ ਦੇ ਵਿਚ ਆ ਕੇ ਆਪਣੇ ਸਾਥੀ ਕਲਾਕਾਰ ਦੇ ਨਾਲ ਇੱਕ ਬਹੁਤ ਵਧੀਆ ਰੌਣਕ ਮੇਲਾ ਲਾਇਆ, ਤੇ ਅਮਨ ਧਾਲੀਵਾਲ ਜੀ ਤੇ ਹਰਿੰਦਰ ਸੰਧੂ ਜੀ ਮੈਂ ਗੱਲ ਕਰ ਰਿਹਾ। ਸਗੂ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹੈ, ਤੁਸੀਂ ਇਸ ਮੇਲੇ ਬਾਰੇ ਕੁਝ ਕਹਿਣਾ ਚਾਹੋ?
4: ਮੇਲਾ ਹਰ ਸਾਲ ਦੀ ਤਰ੍ਹਾਂ ਜਿਵੇਂ 15 ਸਾਲ ਆਪਾਂ ਨੂੰ ਹੋ ਗਿਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਇਹ ਹੁਣ ਲੋਕਾਂ ਦਾ ਮੇਲਾ ਬਣ ਚੁੱਕਿਆ।
0: 16ਵਾਂ ਮੇਲਾ
4: ਕਿਰਤੀਆਂ ਦਾ, ਕੰਮਾਂ ਕਾਰਾਂ ਦਾ ਕਰਨ ਵਾਲਿਆਂ ਦਾ, ਆਪਾਂ ਸਾਰੇ ਹੀ ਕੰਮ ਹੀ ਇੱਥੇ, ਤੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਤੇ ਸੋਮਵਾਰ ਨੂੰ 7 ਸਤੰਬਰ ਨੂੰ ਮੇਲਾ ਵਾਈਲਡਵੁੱਡ ਪਾਰਕ ਵਿੱਚ ਹੋਣ ਜਾ ਰਿਹਾ, ਜਿੱਥੇ ਕਿ ਲੰਬੇ ਸਮੇਂ ਤੋਂ ਇੱਥੇ ਹੀ ਰੌਣਕਾਂ ਲੱਗਦੀਆਂ ਆ ਰਹੀਆਂ, ਤੇ ਸਾਰਿਆਂ ਨੂੰ ਸਨੇਵਰ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਮੇਲੇ ਦੀ ਰੌਣਕ ਨੂੰ ਵਧਾਓ, ਤੇ ਨਾਲ ਹੀ ਕਲਾਕਾਰਾਂ ਦਾ ਜਿਹੜੇ ਆਪਣੀ ਕਮਿਊਨਿਟੀ ਪੰਜਾਬੀਅਤ ਦੀ ਸਭਿਆਚਾਰ ਦੀ ਉਸ ਲੈਵਲ ਤੱਕ ਮਤਲਬ ਰਹਿ ਕੇ ਸੇਵਾ ਕਰ ਰਹੇ ਆ, ਉਹਨਾਂ ਨੂੰ ਹਲਾਸ਼ੇਰੀ ਤੇ ਉਹਨਾਂ ਦਾ ਹੌਸਲਾ ਅਫਜਾਈ ਕਰੀਏ, ਆਓ ਰੌਣਕਾਂ ਲਾਈਏ
0: ਜੀ। ਬਹੁਤ ਸ਼ੁਕਰੀਆ ਸਗੂ ਸਾਹਿਬ ਦਾ। ਨੰਬਰ 4-647-1300-647-200-1300 ਇਹ ਨਾਲ ਸਾਡੇ ਜਿਹੜੇ ਆਈ ਪੀ ਟੀਵੀ ਬਾਕਸ ਦੇਖ ਰਹੇ ਲੱਖਾਂ ਲੋਕ ਨੇ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਹਾਂ ਜੀ ਆਪਣਾ ਇਹਨਾਂ ਦਾ ਜਿਹੜਾ ਪੋਸਟਰ ਸਾਨੂੰ ਦਿੱਤਾ ਗਿਆ। ਸਗੂ ਸਾਹਿਬ ਦੀ ਤਸਵੀਰ ਹੈ, ਨਾਲ ਸੰਧੂ ਸਾਹਿਬ ਦੀ ਹੈ, ਨਾਲ ਮੈਂ ਹਾਂ, ਤੇ ਬਾਈ ਗੁਰਿੰਦਰ ਹੁਣੀ ਇਸ ਵਕਤ ਸਾਡੇ ਨਾਲ ਹਾਜ਼ਰ ਨੇ। ਗੁਰਿੰਦਰ ਜੀ ਤੁਹਾਡਾ ਵੀ ਸਵਾਗਤ ਹੈ ਬਰਾੜ ਸਾਹਿਬ।
5: ਬਹੁਤ ਬਹੁਤ ਮਿਹਰਬਾਨੀ ਚਾਲਾ ਸਾਹਿਬ, ਥੈਂਕ ਯੂ ਵੈਰੀ ਮਚ
0: ਜੀ। ਔਰ ਸੰਧੂ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਹੈ, ਤੁਹਾਡਾ ਕੋਈ ਮਕਬੂਲ ਗੀਤ ਅਜਿਹਾ ਜਿਹੜਾ ਅਕਸਰ ਵੈਸੇ ਤਾਂ ਕਿਸੇ ਮਾਂ ਬਾਪ ਨੂੰ ਪੁੱਛੀਏ ਨਾ ਕਿ ਕਿਹੜਾ ਬੱਚਾ ਤੁਹਾਨੂੰ ਪਿਆਰਾ ਲੱਗਦਾ, ਮਾਂ ਬਾਪ ਵਾਸਤੇ ਸਾਰੇ ਹੀ ਬੱਚੇ ਪਿਆਰੇ ਹੁੰਦੇ ਨੇ, ਛੋਟਾ ਹੋਵੇ, ਵੱਡਾ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਹਾਂਜੀ ਵਿਗੜਿਆ ਹੋਵੇ, ਜਿਸ ਤਰ੍ਹਾਂ ਦਾ ਵੀ ਹੋਵੇ, ਉਹਨੂੰ ਸਾਰੇ ਬੱਚੇ ਪਿਆਰੇ ਲੱਗਦੇ ਨੇ। ਤੁਹਾਡਾ ਉਹ ਗੀਤ ਜਿਹੜਾ ਤੁਸੀਂ ਆਪਣੇ ਆਪਣੇ ਮਨੋਂ ਕਿਤੇ ਆਪ ਗੁਣਗੁਣਾਉਂਦੇ ਹੋਵੋ ਪਲੀਜ਼।
5: ਹਾਂਜੀ ਸ਼ਿਵ ਦੀ ਕਿਤਾਬ ਇੱਕ ਮੇਰਾ ਗੀਤ ਥੋੜਾ ਲਿਟਰੇਰੀ ਸੀ ਸੌਂਗ, ਮੈਂ ਸੁਣਾ।
0: ਅੱਛਾ
5: ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ

0: ਬਾਅਦ
1: ਪਾਸ ਦੀਆਂ ਗੱਲਾਂ ਦਾ ਸ਼ੁਦਾਈ
2: ਜੀ ਸਰ
0: ਵੀ ਕਿਆ ਬਾਤ ਹੈ ਜੀ, ਬੜਾ ਮਕਬੂਲ ਰਿਹਾ ਤੁਹਾਡਾ ਇਹ ਗੀਤ। ਔਰ ਸ਼ਿਵ ਪੰਜਾਬੀ ਮਾਂ ਬੋਲੀ ਦਾ ਬਿਰਹੋਂ ਦਾ ਸੁਲਤਾਨ, ਜਿਹਦੇ ਹਰ ਸ਼ਬਦ ਦੇ ਵਿਚ ਇਕ ਵੱਖਰਾ, ਜੇ ਸ਼ਿਵ ਤੇ ਲਿਖਿਆ ਜਾਣ ਵਾਲਾ ਕੋਈ ਵੀ ਗੀਤ ਲੈ ਲੇ ਤਾਂ ਉਹ ਤੇ ਬਹੁਤ ਲੰਮੀ ਚੌੜੀ ਜਿਹੜੀ ਹੈ ਇਹ ਕਹਿ ਲੋ ਕਿ ਥੀਸਿਸ ਜਿਹੜੇ ਨੇ ਲਿਖੇ ਜਾ ਸਕਦੇ ਨੇ। ਕਿਉਂ ਸੰਧੂ ਸਾਹਿਬ
2: ਜੀ, ਜੀ
0: ਤੁਸੀਂ ਅੱਜ ਟੀਚਰ ਹੋ, ਬਿਰਹੋਂ ਦਾ ਸੁਲਤਾਨ ਦਾ ਖਿਤਾਬ ਕਿਤੇ ਐਰੇਗੈਰੇ ਨੂੰ ਨਹੀਂ ਮਿਲ ਜਾਂਦਾ, ਕੁਝ ਘਾਲਣਾ ਘਾਲਣੀ ਪੈਂਦੀ। ਹਾਂਜੀ
2: ਜੀ, ਜੀ, ਜੀ,
0: ਜੀ। ਔਰ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਣੇ ਚੋਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
2: ਹਾਂ ਬਿਲਕੁਲ ਜੀ, ਮੈਂ ਕਹਿੰਦਾ ਇੱਥੇ ਬਹੁਤ ਪਿਆਰਾ ਮੇਲਾ ਹੁੰਦਾ ਜੀ, ਬੜਾ ਵਧੀਆ ਮਾਹੌਲ ਹੁੰਦਾ ਔਰ ਬੜੀ ਸਭਿਅਕ ਗਾਇਕੀ ਉੱਥੇ ਅਸੀਂ ਗਾਉਂਦੇ ਹਾਂ। ਮੈਂ ਵੀ ਲਗਾਤਾਰ ਤੀਜੀ ਵਾਰ ਆਇਆ, ਗੁਰਵਿੰਦ ਬਰਾੜ ਇਸ ਵਾਰ ਸਾਡੇ ਨਾਲ ਜੁਆਇਨ ਕੀਤਾ ਨੇ, ਸੋ ਸੱਗੂ ਸਾਹਿਬ ਬਹੁਤ ਮਿਹਨਤ ਕਰ ਰਹੇ ਨੇ, ਬਹੁਤ ਪਿਆਰੇ ਇਨਸਾਨ ਨੇ ਵੀ। ਔਰ ਜਿਵੇਂ ਕਹਿੰਦੇ ਹੁੰਦੇ ਮਿਸ਼ਨਰੀ ਪ੍ਰੋਗਰਾਮ, ਇਹਦੇ ਚ ਕੋਈ ਬੜਾ ਨਾ ਫਾਇਦਾ ਨਾ ਨੁਕਸਾਨ ਵਾਲੀ ਗੱਲ ਨੀ, ਕੋਈ ਨਫੇ ਨੁਕਸਾਨ ਵਾਲੀ ਗੱਲ ਨੀ, ਕਿਉਂਕਿ ਨਾ ਇਹਨਾਂ ਨੇ ਕੁਝ ਖੱਟਣਾ ਨਾ ਕਮਾਉਣਾ, ਸਿਰਫ ਇੱਕ
0: ਜਨੂਨ ਹੈ ਇਹਨਾਂ ਨੂੰ
2: ਜੀ। ਹਾਂ ਇਹ ਜਨੂਨ ਹੈ, ਮੈਂ ਸਲੂਟ ਕਰਦਾ ਕਿ ਹਨਾ ਜੀ। ਸੋ ਇਹ ਬੇਨਤੀ ਹੈ ਵੀ ਵਧੀਆ ਵਧੀਆ ਗਾਣੇ ਸੁਣਾਵਾਂਗੇ। ਮੇਰਾ ਨਾਮ ਅਮਨ ਧਾਲੀਵਾਲ ਨੇ ਡਿਊਟ ਵੀ, ਤੇ ਬਾਈ ਗੁਰਵਿੰਦਰ ਹੋਰੀ ਹਾਜ਼ਰੀ ਲਾਉਣਗੇ, ਹੋਰ ਵੀ ਆਰਟਿਸਟ ਨੇ। ਬੜਾ ਵਧੀਆ ਮਿਊਜ਼ਿਕ ਸਿਸਟਮ ਤੇ ਬੜਾ ਵਧੀਆ ਮਾਹੌਲ ਹੁੰਦਾ ਜੀ। ਤੇ
0: ਅੱਜ ਸੋਸ਼ਲ ਨੈਟਵਰਕ ਮੀਡੀਆ ਦਾ ਜ਼ਮਾਨਾ ਹੈ, ਯੂਟਿਊਬ ਫੇਸਬੁੱਕ ਦਾ ਜ਼ਮਾਨਾ ਹੈ, ਤੇ 15 ਕੁ ਵਰੇ ਪਹਿਲਾਂ ਟਾਵਾਂ ਟਾਵਾਂ ਹੀ ਕੁਛ ਸੋਸ਼ਲ ਨੈਟਵਰਕ ਮੀਡੀਆ ਤੇ ਹੁੰਦਾ ਸੀ, ਯੂਟਿਊਬ ਤੇ ਹੁੰਦਾ ਸੀਗਾ। ਉਹਨੂੰ ਉਸ ਵਕਤ ਵਿਹਲਿਆਂ ਦੀ ਦੁਕਾਨ ਮੰਨਿਆ ਜਾਂਦਾ ਸੀ, ਜਿਹੜਾ ਯੂਟਿਊਬ ਫੇਸਬੁੱਕ ਦੇ ਰਹੇਗਾ ਆਸ਼ਾ ਟਿਕੜਾ ਯਾਰ ਹਨਾ। ਤੇ ਉਸ ਵਕਤ ਰੇਡੀਓ ਟੈਲੀਵਿਜ਼ਨ ਵਾਲਿਆਂ ਦੀ ਤੂਤੀ ਬੋਲਦੀ ਹੁੰਦੀ ਸੀਗੀ। 15 ਵਰੇ ਤੋਂ ਲੈ ਕੇ ਹੁਣ ਤੱਕ ਸੱਗੂ ਸਾਹਿਬ ਸਾਡੇ ਗਵਾਹ ਨੇ, ਸਾਡੇ ਇਵੈਲੂਏਸ਼ਨ ਨੇ, ਮੇਰੇ ਪੜੋਸੀ ਵੀ ਰਹੇ ਨੇ, ਸਾਡਾ ਚਾਹ ਪਾਣੀ ਵੀ ਸਾਂਝਾ ਰਿਹਾ, ਦੁੱਖ ਸੁੱਖ ਦੇ ਵੀ ਭਾਈਵਾਲ ਆ। ਕਦੇ ਇੱਕ ਕਮਰਸ਼ਲਾਈਜ਼, ਇਸ ਮੈਨੂੰ ਪਤਾ ਕਿ ਕਿਰਤੀਆ ਮੇਲੇ ਨੂੰ ਇਹਨਾਂ ਨੇ ਨਹੀਂ ਕੀਤਾ, ਪਰ ਕਲਾਕਾਰਾਂ ਦੀਆਂ ਕੁਝ ਨਾ ਕੁਝ ਜਿਹੜੀਆਂ ਨੇ, ਵੇਖੋ ਜੀ ਹਰ ਇੱਕ ਨੂੰ ਪੇਟ ਲੱਗਾ, ਤੇ ਕੁਛ ਨਾ ਕੁਝ ਟਿਕਟਾਂ ਦਾ ਪ੍ਰਬੰਧ, ਸਟੇਜ ਦਾ ਪ੍ਰਬੰਧ, ਸਾਊਂਡ ਦਾ ਪ੍ਰਬੰਧ, ਫਿਰ ਅੱਜ ਕੱਲ ਪਹਿਲਾਂ ਤਾਂ ਸਾਨੂੰ ਸਿਕਿਉਰਿਟੀ ਦੀ ਵੀ ਇੰਨੀ ਲੋੜ ਨਹੀਂ ਸੀ ਪੈਂਦੀ, ਕਿਉਂਕਿ ਸਾਰੇ ਇੱਕ ਦੂਜੇ ਦਾ ਸਤਿਕਾਰ ਕਰਦੇ ਸਾਂ, ਇੱਜ਼ਤ ਮਾਣ ਕਰਦੇ ਸਨ ਵੀ ਆਏ ਚੱਲੋ ਮੇਲਾ ਵੇਖਣਾ ਤੇ ਘਰੋ ਘਰੇ ਚੱਲਾਂਗੇ, ਕਿਉਂਕਿ ਕਿਰਤੀਆਂ ਦਾ ਦਿਨ ਹੈ। ਔਰ ਕਿਰਤੀਆਂ ਦੇ ਦਿਨ ਦੇ ਉੱਤੇ ਸਾਰੇ ਹੀ ਆਪਾਂ ਇੱਥੇ ਕਿਰਤ ਕਰਨ ਆਏ ਹਾਂ, ਤੇ ਕਿਰਤ ਕਰਦੇ ਹਾਂ, ਕਿਸੇ ਨੇ ਤਰੱਕੀ ਕਰ ਲਈ, ਕਿਸੇ ਦੇ ਥੱਲੇ ਕਿਰਤੀ ਆ ਗਏ, ਕਿਸੇ ਦੇ ਕੋਲ ਕਿਰਤੀ ਹਨ, ਕੋਈ ਕਿਰਤ ਕਰ ਰਿਹਾ ਫਿਲਹਾਲ, ਤੇ ਇਹ ਕਿਰਤੀਆਂ ਦੇ ਡੇ ਨੂੰ 15 ਵਰਿਆਂ ਤੋਂ ਮੈਨੂੰ ਪਤਾ ਹੈ ਕਿ ਸੱਗੂ ਸਾਹਿਬ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਸ ਮੇਲੇ ਨੂੰ ਜਿਹੜਾ ਹੈ ਲਗਾਤਾਰ ਕੰਟੀਨਿਊ ਰੱਖਿਆ, ਔਰ ਸਾਡੇ ਬੜੇ ਸੀਨੀਅਰ ਨੇ, ਬੜੇ ਸਤਿਕਾਰਯੋਗ ਨੇ, ਔਰ ਇਹ ਨਿਸ਼ਕਾਮ, ਤੁਸੀਂ ਪਹਿਲਾਂ ਜਿਵੇਂ ਕਿਹਾ ਕਿ ਨਿਸ਼ਕਾਮ ਹੀ ਸੇਵਾ ਹੈ, ਬਿਲਕੁਲ ਫ੍ਰੀ ਹੈ। ਸੱਗੂ ਸਾਹਿਬ ਕੁਝ ਐਡ ਕਰਨਾ ਚਾਹੋਗੇ ਇਹਦੇ ਵਿੱਚ? ਹੈਲੋ,
2: ਹਾਂਜੀ
0: ਜੀ, ਸੱਗੂ ਸਾਹਿਬ, ਆਈ ਥਿੰਕ ਸੱਗੂ ਸਾਹਿਬ ਮੇਰੇ ਖਿਆਲ ਚ ਉਹਨਾਂ ਨੂੰ ਕਾਲ ਆ ਗਈ ਹੋਣੀ ਹੈ। ਜਦ ਤੱਕ ਫਿਰ ਅਸੀਂ ਸੰਧੂ ਸਾਹਿਬ ਸਵੇਰੇ ਤੁਸੀਂ ਗੀਤ ਸੁਣਾਇਆ ਸੀ ਡਿਊਟ, ਤੇ ਉਹ ਫਿਰ ਆਪਾਂ ਗੁੱਡੀ ਦਾ ਪ੍ਰਾਹੁਣਾ ਹੀ ਸੁਣ ਲਈਏ ਤੁਹਾਡੇ ਕੋਲ।
2: ਠੀਕ ਹੈ, ਥੈਂਕ ਯੂ। ਉਹ ਕਹਿੰਦੇ ਆਂਡਿਆਂ ਦੀ ਭੁਰਜੀ ਬਣਾ ਲਈਏ, ਨਹੀਂ ਤਾਂ ਤੜਕਾ ਕੁੱਕੜ ਨੂੰ ਨਾ ਲਾ ਲਈਏ, ਹੋਰ ਆਲੇ ਦਾਰੂ ਪਹਿਲੇ ਤੋੜਦੀ ਮੰਗਾ ਲਈਏ, ਤੇ ਖੁਸ਼ੀ ਦਾ ਮਾਹੌਲ ਛਾ ਗਿਆ। ਹੋ ਸਾਲੇ ਕਰਦੇ ਸਕੀਮਾਂ ਸੇਵਾ ਕਰੀਏ, ਵੀ ਗੁੱਡੀ ਦਾ ਪਰਾਹੁਣਾ ਆ ਗਿਆ। ਹੋ ਸਾਲੇ ਕਰਦੇ ਸਕੀਮਾਂ ਸੇਵਾ ਕਰੀਏ, ਵੀ ਗੁੱਡੀ ਦਾ ਪਰਾਹੁਣਾ ਆ ਗਿਆ।
0: ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ, ਬੜੀ ਖੁੱਬ ਕੇ ਲਿਖਿਆ ਗੀਤ ਨੂੰ, ਹੈ ਨਾ?
2: ਹਾਂਜੀ, ਰਣਜੀਤ ਸਿੰਘ ਕਿੰਗਰਾ ਨੇ ਜੀ, ਅੱਜ ਕੱਲ ਐਪਸੋਡ ਰਹਿੰਦੇ ਨੇ, ਉਥੋਂ ਦੀ ਪੁਲਿਸ ਦੇ ਵਿਚੋਂ ਰਿਟਾਇਰ ਹੋਏ ਨੇ, ਚੱਕਰ ਪਿੰਡ ਇਹਨਾਂ ਦਾ, ਬੜੇ ਪਿਆਰੇ ਨੇ, ਬੜੇ ਇਹਨਾਂ ਦੋ ਤਿੰਨ ਗੀਤ ਹੋਰ ਰਿਕਾਰਡ ਕਰਾਏ ਨੇ, ਬੜੇ ਅੱਛੇ ਨੇ ਜੀ।
0: ਚੱਕਰ ਪਿੰਡ ਵੀ ਇਤਿਹਾਸ ਦੇ ਵਿਚ ਬੜਾ, ਮਤਲਬ ਕਾਫੀ
2: ਬੜਾ,
0: ਮਤਲਬ ਉਹਦੀ
2: ਸੋਹਣਾ ਪਿੰਡ ਹੈ ਜੀ,
0: ਉਹਦੀ ਉਹਨੂੰ ਸ਼ਿੰਗਾਰਿਆ ਬੜਾ ਗਿਆ ਪਿੰਡ ਨੂੰ
2: ਬੜਾ ਜੀ। ਉਸ ਪਿੰਡ ਦੇ ਵਿਚ ਸੀਵਰੇਜ ਪਿਆ ਹੋਇਆ, ਲਾਈਟਾਂ ਲੱਗੀਆਂ, ਬਹੁਤ ਪਿਆਰਾ ਪਿੰਡ ਬਣਿਆ, ਮਾਡਰਨ ਪਿੰਡ ਬਣਿਆ ਹੋਇਆ ਜੀ।
0: ਮੈਂ ਕਹਿੰਦਾ ਕਿ ਪੰਜਾਬ ਦੇ ਵਿਚ ਜੇਕਰ ਕਿਸੇ ਪਿੰਡ ਨੂੰ ਸਭ ਤੋਂ ਸੋਹਣਾ ਮੰਨਿਆ, ਮੈਂ ਉਹਦੇ ਤੇ ਆਰਟੀਕਲ ਸੁਣਾਇਆ ਹੋਇਆ, ਉਹਦੇ ਤੇ ਟਾਕ ਸ਼ੋ ਕੀਤਾ ਹੋਇਆ, ਸਾਡੇ ਇੱਥੇ ਬਹੁਤ ਸਾਰੇ ਵੀਰ ਭੈਣ ਭਰਾ ਰਹਿੰਦੇ ਨੇ, ਉਸ ਪਿੰਡ ਨੂੰ ਬੇਹਤਰੀਨ, ਜੇਕਰ ਅਸੀਂ ਕਿਸੇ ਵਰਲਡ ਦੇ ਸਭ ਤੋਂ ਬੇਹਤਰੀਨ ਦੇਸ਼ ਦੇ ਕਿਸੇ ਪਿੰਡ ਦੇ ਨਾਲ, ਕਸਬੇ ਨਾਲ ਮਿਲਾਉਣਾ ਹੋਵੇ ਤਾਂ ਮਿਲਾ ਸਕਦੇ।
2: ਪਿਆਰੇ ਇਨਸਾਨ ਨੇ, ਜਿਹੜਾ ਮੈਂ ਅਪਸੋਡ ਮੇਲਾ ਲਾਉਣਾ ਜੀ ਆਏ ਸਾਲ, ਯੋਧਾ ਚੱਕਰ ਬਾਈ ਜੀ, ਉਹ ਵੀ ਮਤਲਬ ਉੱਥੋਂ ਦੇ ਨੇ ਜੀ, ਬਹੁਤ ਤਕੜਾ ਮੇਲਾ ਕਰਾਉਂਦੇ ਨੇ ਜੀ, ਮੈਂ 2 ਸਾਲ ਤੋਂ ਲਗਾਤਾਰ ਆਇਆ, ਬੜਾ ਰਸ਼ ਹੁੰਦਾ ਜੀ, ਇੰਨਾ ਇਕੱਠ, ਅਨਐਕਸਪੈਕਟ, ਕਦੇ ਪੰਜਾਬ ਚ ਇੰਨਾ ਇਕੱਠ ਨੀ ਦੇਖਿਆ ਜਿੰਨਾ ਅਸੀਂ ਐਪੀਸੋਡ ਦੇ ਵਿਚ ਦੇਖਿਆ ਜੀ।
0: ਅੱਛਾ, ਇੱਕ ਮੈਨੂੰ ਬੜਾ ਅੱਛਾ ਲੱਗਦਾ ਤੁਹਾਡਾ ਗੀਤ, ਇੱਕ ਹੋਰ ਜਿਹੜਾ ਤੁਸੀਂ ਇੱਕ ਘਰ ਦੇ ਵਿਚ ਬੈਠ ਕੇ ਤੇ ਉਹ ਇੱਕ ਦੂਜੇ ਦੇ ਨਾਲ ਨੋਕ ਝੋਕ ਜੀ ਕਰ ਰਹੇ ਸੀ, ਮੈਨੂੰ ਬੋਲ ਨੀ ਯਾਦ ਆ ਰਹੇ, ਸ਼ਾਇਦ ਤੁਹਾਨੂੰ ਯਾਦ ਹੋਣ, ਕੁਛ ਯਾਦ ਆ ਤੁਹਾਨੂੰ?
2: ਕਾਫੀ ਗਾਏ ਨੇ ਜੀ, ਇੱਕ ਤਾਂ ਜਿਵੇਂ ਹੈ ਜਿਵੇਂ ਅੱਜ ਕੱਲ ਜਿਹੜੀ ਸਾਡੀ, ਕਿਉਂਕਿ ਜਿਹੜੇ ਅਸੀਂ ਆਰਟਿਸਟ ਹੈ, ਮੈਂ ਹਾਂ ਗੁਰਵਿੰਦਰ ਹੈ, ਅਸੀਂ ਪਰਿਵਾਰ ਕੇ ਜਾ ਗਾਉਣੇ, ਪਰ ਸਾਨੂੰ ਕਾਫੀ ਕੁਛ ਇਹਦੇ ਲਈ ਪੇ ਕਰਨਾ ਪੈਂਦਾ, ਜਿਹੜੀ ਅੱਜ ਦੀ ਗਾਇਕੀ ਤੋਂ ਅਸੀਂ ਥੋੜਾ ਜਿਹਾ ਪਾਸੇ ਹੈ ਨਾ। ਸ਼ਾਇਦ ਇੱਕ ਸ਼ਾਇਦ ਸੀ, ਕੀ ਕਰਦੇ ਸੀ ਮੇਰੇ ਕਲਾਕਾਰ ਜੀ, ਬਸ ਜਵਾਬ ਮਤਲਬ ਜਵਾਬ ਬਸ ਵਾਜੇ ਵੱਜੀ ਜਾਂਦੇ ਹੈ, ਛੋ ਕਿੰਨੇ ਕ ਮਹੀਨੇ ਵਿੱਚ ਲੱਗਦੇ, ਦੋ ਚਾਰ ਲੱਗੀ ਜਾਂਦੇ, ਜਿਹੜਾ ਨਵਾਂ ਗਾਣਾ ਆਇਆ ਕਿਵੇਂ ਰਿਹਾਓ, ਜਿਹੜਾ ਨਵਾਂ ਗਾਣਾ ਉਹ ਜਿਹੜਾ ਨਵਾਂ ਗਾਣਾ ਆਇਆ ਕਿਵੇਂ ਰਿਹਾਓ, ਵਿਊ 100 ਕ ਡੇਲੀ ਵਧੀ ਜਾਂਦੇ, ਮਜ਼ਾਕ ਕਰਦੀ ਹੈ ਕਹਿੰਦੀ ਕੀ, ਫਿਰ ਮਜ਼ਾਕ ਕਰਦੀ ਹੈ ਕਹਿੰਦੀ ਕੀ ਕਰਦੇ ਸੀ ਮੇਰੇ ਸਟਾਰ ਜੀ, ਕਹਿੰਦਾ ਕਦੇ ਜਗੀ ਕਦੇ ਬੁਝੀ ਜਾਂਦੇ, ਕਦੇ ਬੁਝੀ ਕਦੇ ਜਗੀ ਜਾਂਦੇ ਆ, ਉਹ ਕਹਿੰਦਾ ਹਾਂ ਮਸਾਂ ਫੜੀ ਦਾ ਇਹ ਸ਼ੋਅ ਵਿੱਚ ਲੱਖ ਦੇ, ਕੁੜੀ ਕਹਿੰਦੀ ਹੈ ਵੇ ਲੱਖ ਵਿੱਚੋਂ ਤੈਨੂੰ ਕਿੰਨੇ ਬਚਦੇ, ਉਹ ਕਹਿੰਦਾ ਗੱਲ ਬਚਨ ਬਚਾਉਣ ਦੀ ਤੂੰ ਛੱਡ ਦੇ, ਹਾਏ ਵੇ ਇੰਨੇ ਪੈਸੇ ਕਾਹਦੇ ਉੱਤੇ ਲੱਗਦੇ, ਉਹ ਕਹਿੰਦਾ ਸਣੇ ਸਾਉਂਡ ਵਾਲੇ ਸਾਜੀ ਤੇ ਡਰਾਈਵਰਾਂ ਦੇ ਨਾਲ 25-26 ਜਾਂਦੇ, ਕੀ ਕਰਦੇ ਸੀ ਮੇਰੇ ਕਲਾਕਾਰ ਜੀ, ਬਸ ਵਾਜੇ ਵੱਜੀ ਜਾਂਦੇ। ਇਹ ਸੱਚਾਈ ਹੈ ਜੀ ਸਾਡੀ,
0: ਬਾਤ ਹੈ। ਸੱਗੂ ਸਾਹਿਬ ਦੀ ਲਾਈਨ ਕੱਟੀ ਗਈ ਸੀ। ਅੱਛਾ, ਇਹ ਨਾ ਆਪਾਂ ਇੱਕੋ ਹੀ ਰੱਥ ਤੇ ਸਵਾਰ ਆ, ਅਸੀਂ ਇਸ ਪ੍ਰੋਗਰਾਮ ਦੇ ਵਿਚ ਕਦੀ ਕੋਈ ਵੈਲਗੈਰਿਟੀ ਵਾਲੀ ਗੱਲ ਨੀ ਕੀਤੀ ਤੇ ਨਾ ਹੀ ਕਦੀ ਕੋਈ ਡਬਲ ਮੀਨਿੰਗ ਵਾਲਾ ਗੀਤ ਲਾਇਆ। ਤੁਹਾਡੇ ਮਿੱਤਰ ਨੇ ਪ੍ਰੀਤ ਸੱਧੂ ਸਾਹਿਬ ਤੇ ਸਾਡੀ ਜਾਣ ਪਹਿਚਾਣ ਇੱਥੇ ਹੀ ਹੋਈ ਆ ਤੇ ਸਾਡਾ ਭਰਾਵਾਂ ਵਾਲਾ ਪਿਆਰ ਆ, ਘਰ ਦੇ ਵਿਚ ਆਉਣ ਜਾਣ ਦੁੱਖ ਸੁੱਖ ਦੇ ਵਿਚ ਵੀ ਮੇਰੀ
2: ਆਇਆ ਸੀ, ਮੈਂ ਦੱਸਿਆ ਸੀ ਮੈਰਿਜ ਤੇ ਪਹੁੰਚਿਆ ਸੀ, ਉਹ ਕਾਕਾ ਬਹੁਤ ਪਿਆਰਾ ਭਰਾ ਸੀ।
0: ਹਾਂਜੀ ਹਾਂਜੀ, ਕਾਕਾ ਸ਼ੌਂਕੀ ਕਬੂਤਰਾਂ ਦਾ ਤੇ ਆਪਣੇ ਜਿਗਰੀ ਯਾਰਾਂ ਦੇ ਵਿਚੋਂ ਆ ਤੇ ਖੜਨ ਵਾਲਿਆਂ ਦੇ ਵਿਚੋਂ ਭਰਾਵਾਂ ਵਾਂਗੂ ਪਿਆਰ ਆ। ਤੇ ਪਿਛੇ ਜਿਹੜਾ ਦੀ ਬੇਟੀ ਦੀ ਸ਼ਾਦੀ ਮੈਂ ਗਿਆ ਸੀ, ਮੇਰੀ ਬੇਟੀ
2: ਦੀ ਸ਼ਾਦੀ ਤੇ ਆਇਆ ਸੀ ਮੈਂ ਤਾਂ ਹੀ ਆਇਆ ਹੋਇਆ।
0: ਅੱਛਾ, ਥੈਂਕ ਯੂ, ਮੈਂ ਦੱਸਿਆ ਸੀ ਤੁਹਾਡੇ ਬਾਰੇ ਜ਼ਿਕਰ ਹੋਇਆ ਸੀਗਾ। ਸਾਰੇ ਜਾਣਦੇ ਨੇ ਅਸੀਂ ਕੋਈ ਵਲਗੈਰਿਟੀ ਵਾਲਾ ਗੀਤ ਨਹੀਂ ਲਾਉਂਦੇ ਤੇ ਸਾਡੇ ਨਾ ਜਿਹੜੇ ਟੈਕਨੀਸ਼ੀਅਨ ਮੇਰੇ ਕੋਲ ਫੁੱਲ ਟਾਈਮ ਬੈਠਾ ਹੋਇਆ, ਕਹਿੰਦੇ ਹੁੰਦੇ ਅੱਗੇ ਅੰਕਲ ਤੁਸੀਂ ਨਾ ਬਹੁਤ ਘੱਟ ਬੋਲਦੇ ਹੋ ਕਿ ਯਾਰ ਯੂਟਿਊਬ ਫੇਸਬੁੱਕ ਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਲਓ, ਬੈਲ ਬਟਨ ਆਨ ਕਰ ਲਓ। ਤੇ ਮੈਂ ਇਹਨੂੰ ਕਿਹਾ, ਮੈਂ ਕਹਿੰਦਾ ਆ ਜਿਹੜੇ ਮਿਲੀਅਨਸ ਹਿੱਟ ਬਾਰੇ ਨਾ ਅਸੀਂ ਖਾ ਪੀ ਲਏ ਆ, ਅਸੀਂ ਇਥੋਂ ਕਿਤੇ ਪਰਾਂ ਨੰਗੇ ਹੋਏ ਆ। ਜਦੋਂ ਪਿੰਨ ਡ੍ਰੌਪ ਸਾਇਲੈਂਟ ਹੁੰਦਾ ਸੀ, ਸੱਗੂ ਸਾਹਿਬ ਜਾਣਦੇ ਨੇ, ਕੋਈ ਰੇਡੀਓ ਸ਼ੋਅ ਨਹੀਂ ਹੁੰਦਾ। ਨਾਰਥ ਅਮਰੀਕਾ ਦੇ ਵਿਚ ਪਹਿਲਾ ਪੰਜਾਬੀ ਸ਼ੋਅ ਸੀ ਜਿਹਦੇ ਉੱਤੇ ਪਿੰਨ ਡ੍ਰੌਪ ਸਾਇਲੈਂਟ ਹੁੰਦੀ ਸੀ ਤੇ 5 ਮਿੰਟਾਂ ਦੇ ਵਿਚ ਅਸੀਂ ਲੱਖਾਂ ਡਾਲਰ ਇਕੱਠੇ ਕੀਤੇ। ਉਹ ਤੁਹਾਡੀ ਆਡੀਅੰਸ ਸੀ ਤੇ ਤੁਸੀਂ ਇਕੱਠੇ ਕੀਤੇ। ਛੱਟੀ ਸਿੰਘਪੁਰਾ ਦੇ ਵਿਚ 45 ਮਿੰਟਾਂ ਦੇ ਵਿਚ 80 ਲੱਖ ਰੁਪਇਆ ਇਕੱਠਾ ਕੀਤਾ ਸਨ 2000 ਚ।
2: ਜੀ ਜੀ, ਕਿਆ ਬਤਾ
0: ਤੇ ਹਾਂਜੀ, 36 ਲੱਖ ਰੁਪਇਆ ਇਕੱਠਾ ਕੀਤਾ, ਸੋਰੀ 45 ਮਿੰਟਾਂ ਦੀ 36 ਲੱਖ ਰੁਪਇਆ। ਤੇ ਉਦੋਂ ਰੇਟ ਵੀ 25-26-28-29 ਹੁੰਦਾ ਸੀ 30। ਇਹ ਸਾਡੇ ਮਿਲੀਅਨਸ ਆਫ ਹਿੱਟ ਅਸੀਂ ਵੇਖ ਚੁੱਕੇ ਹਾਂ। ਸਾਨੂੰ ਸਿਰਫ ਇਹ ਹੈ ਕਿ ਅਸੀਂ ਥਿੜਕੀਏ ਨਾ। ਮੈਂ ਤੁਹਾਨੂੰ ਸਿਰਫ, ਤੁਸੀਂ ਮੇਰੇ ਸਤਿਕਾਰਯੋਗ ਹੋ, ਪੇਸ਼ੇ ਤੋਂ ਟੀਚਰ ਹੋ, ਜਿਹੜੀ ਤੁਸੀਂ ਗੱਲ ਕਹੀ ਆ ਨਾ, ਇਹ ਤੁਹਾਡਾ ਇੱਕ ਅੰਦਰਲਾ ਉਹ ਆ ਕਿ ਯਾਰ ਕਿਤੇ ਕਿਤੇ ਸਾਨੂੰ ਜ਼ਰੂਰ ਲੱਗਦਾ ਕਿ ਯਾਰ ਸਾਡੇ ਸਾਨੂੰ ਸੁਣਨ ਵਾਲੇ ਸ਼ਾਇਦ ਘੱਟ ਹੋਣਗੇ, ਸਾਨੂੰ ਚਾਹੁਣ ਵਾਲੇ ਸ਼ਾਇਦ ਘੱਟ ਹੋਣਗੇ। ਨਾ ਨਹੀਂ, ਬਹੁਤ ਹੁੰਦੇ ਨੇ ਤੁਹਾਨੂੰ। ਅਸੀਂ 7-8 ਮਹੀਨੇ ਦੇ ਵਿਚ ਗੈਪ ਪਿਆ, ਸਾਨੂੰ ਸਾਡੇ ਸਰੋਤਿਆਂ ਨੇ, ਸਾਡੇ ਦਰਸ਼ਕਾਂ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਇਹ ਤੋਂ ਹਟੇ ਹਾਂ। ਜੌਲ ਸਾਹਿਬ ਮੇਰੇ ਨਾਲ ਨੇ, ਜੌਲ ਸਾਹਿਬ
3: ਨਹੀਂ ਬਿਲਕੁਲ ਬਰਕੋ ਵੀ ਦੱਸਿਆ ਚਾਵਲਾ ਜੀ, ਕਿਉਂਕਿ ਆਪਣੇ ਪ੍ਰੋਗਰਾਮ ਜਿਹੜੇ ਲਗਾਤਾਰਤਾ ਦੇ ਨਾਲ ਪੇਸ਼ ਕਰ ਰਹੇ ਹਾਂ ਤੇ ਲਗਾਤਾਰਤਾ ਦੇ ਨਾਲ ਜਿਸ ਦਿਨ ਤੋਂ ਇਹ ਫੇਜ਼ ਇਨ ਹੁਣ 1320 ਤੇ ਦੁਬਾਰਾ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ, ਮੈਨੂੰ ਤਾਂ ਰਾਦਰ ਇਹ ਲੱਗ ਰਿਹਾ ਵੀ ਦੂਣ ਸਵਾਏ ਹੋ ਕੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਜਿਹੜੀ ਆਪਣੀ ਕਵਰੇਜ ਏਰੀਆ ਦੀ ਆਪਾਂ ਨੂੰ ਮਿਲਣੀ ਸ਼ੁਰੂ ਹੋ ਗਈ। ਦੂਰ ਦੁਰਾਡੇ ਜਿਹੜਾ ਜੀ ਵੀ ਉਹ ਆਵਾਜ਼ ਦੀ ਸ਼ਿਕਾਇਤ ਸੀ ਉਹ ਜਿਹੜੀ ਖਤਮ ਹੋ ਗਈ, ਸੋ ਮੈਨੂੰ ਇਹ ਲੱਗਿਆ ਜੀ ਵੀ ਦੂਣ ਸਵਾਏ ਹੋ ਕੇ ਜਿਹੜਾ ਇਹ ਵਾਪਸੀ ਆਏ, ਚਾਬੀਆਂ ਹੀ ਨਹੀਂ ਲੈ ਕੇ ਪੂਰੇ ਘਰ ਦੇ ਮਾਲਕ ਬਣ ਕੇ, ਸੋ ਇਹਦੇ ਤੇ ਪੂਰਾ ਜਿਹੜਾ ਖੁਸ਼ੀ ਤੇ ਤਸੱਲੀ ਵਾਲਾ ਮਾਹੌਲ ਤੁਹਾਡੇ ਆਪਣੇ ਪਰਿਵਾਰ ਦੇ ਵਿਚ, ਤੁਹਾਡੇ ਮਨ ਵਿਚ, ਪਰ ਲੇਕਿਨ ਸਰੋਤਿਆਂ ਦਰਸ਼ਕਾਂ ਦੇ ਦਿਲਾਂ ਵਿਚ ਵੀ ਬੜੀ ਖੁਸ਼ੀ ਹੈ।
0: ਔਰ ਤੁਹਾਡੇ ਚਾਹੁਣ ਵਾਲੇ ਨਾ ਸੰਧੂ ਸਾਹਿਬ ਤੇ ਬਰਾੜ ਸਾਹਿਬ, ਉਹਨਾਂ ਦਾ ਪਰਸੋਂ ਨੂੰ ਦੇਖਿਓ ਤੁਸੀਂ, 7 ਤਰੀਕ ਨੂੰ ਸੋਮਵਾਰ ਵਾਲੇ ਦਿਨ ਹੈ, ਖਚਾ ਖਚ ਭਰਿਆ ਹੋਣਾ ਮੇਲਾ, ਬਹੁਤ ਵੱਡੀ ਤਾਦਾਦ ਦੇ ਵਿਚ ਲੋਕਾਂ ਨੇ ਆਉਣਾ, ਤੁਹਾਨੂੰ ਪਿਆਰ ਸਤਿਕਾਰ ਦੇਣਾ, ਔਰ ਤੁਹਾਨੂੰ ਤੁਹਾਡੀਆਂ ਬੋਲਾਂ ਨੂੰ, ਤੁਹਾਡੇ ਸ਼ਬਦਾਂ ਨੂੰ, ਤੁਹਾਡੇ ਗੀਤਾਂ ਨੂੰ ਨਾ ਚਾਹੁੰਦਿਆਂ ਹੋਏ ਵੀ ਅਸੀਂ ਦੂਜੇ ਤੀਜੇ ਦਿਨ ਤੁਹਾਡਾ ਗੀਤ ਅਕਸਰ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਸੁਣਦੇ ਦੇਖਦੇ ਹਾਂ। ਜੇ ਇੱਕ ਪਰਿਵਾਰ ਦੇ ਵਿੱਚ ਇੱਕ ਗੀਤ ਲੱਗ ਰਿਹਾ ਨਾ, ਕੱਲਾ ਇੱਕ ਬੱਚਾ ਨਹੀਂ ਸੁਣ ਰਿਹਾ, ਜੇ ਉਹ ਗੀਤ ਉਹ ਜਿਹਾ ਨੱਚਣ ਟੱਪਣ ਵਾਲਾ ਠੂੰ ਠਾਂ ਕਰਨ ਵਾਲਾ, ਉਹ ਇੱਕ ਬੱਚਾ ਸੁਣ ਰਿਹਾ, ਤੇ ਜੇ ਟੈਲੀਵਿਜ਼ਨ ਤੇ ਤੁਹਾਡਾ ਗੀਤ ਲੱਗਾ, ਰੇਡੀਓ ਤੇ ਤੁਹਾਡਾ ਗੀਤ ਲੱਗਾ, ਸਾਰਾ ਪਰਿਵਾਰ ਸੁਣ ਰਿਹਾ, ਤੇ ਤੁਸੀਂ ਮਲਟੀਪਲਾਈ 7 ਨਾ ਕਰ ਲਓ, 6 ਨਾ ਕਰ ਲਓ। ਹਾਂਜੀ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਮੇਰੇ ਖਿਆਲ ਸੱਗੂ ਸਾਹਿਬ ਫੇਰ ਆ ਗਏ ਨੇ। ਬਰਾੜ ਸਾਹਿਬ, ਤੁਸੀਂ ਕੁਝ ਹੋਰ ਸੁਣਾਉਣਾ ਚਾਹੋਗੇ?
4: ਹਾਂਜੀ, ਮੈਂ ਸੁਣਾ ਦਿੰਦਾ ਜੀ, ਤੁਸੀਂ ਸੁਰਿੰਦਰ ਸ਼ਿੰਦਾ ਜੀ ਦਾ ਜ਼ਿਕਰ ਕਰ ਰਹੇ ਸੀ, ਮੈਂ ਸੰਧੂ ਸਾਹਿਬ ਵੀ, ਬਾਈ ਹੋਰੀ ਵੀ ਲਿਖਦੇ, ਮੈਂ ਵੀ ਲਿਖਦਾ, ਮੇਰੇ ਬਾਹਰਲੇ ਸਿੰਗਰ ਨੇ ਕਾਫੀ ਗੀਤ, ਤੇ ਉਹ ਇੱਕ ਇਹਨਾਂ ਨੇ ਗੀਤ ਗਾਇਆ ਸੀਗਾ ਜੀ, ਲੋਕੀ ਨੋਟ ਨੇ ਕਮਾਉਂਦੇ ਸੀ ਯਾਰੀਆਂ
0: ਕਮਾਈਆਂ,
4: ਹਾਂਜੀ, ਉਹਦੇ ਮੈਂ ਦੋ ਬੋਲ ਮੈਂ ਸਟੇਜਾਂ ਤੇ ਗਾਉਣਾ ਅੱਜ ਕੱਲ ਮੈਂ ਸੁਣਾ। ਹੋ ਚੰਗਾ ਲੰਘਦਾ ਵਕਤ ਯਾਰਾਂ ਬੇਲੀਆਂ ਦੇ ਨਾਲ, ਸਾਡੀ ਮਸਤ ਮਲੰਗਾਂ ਵਾਲੀ ਫਕਰਾਂ ਦੀ ਚਾਲ, ਅਸੀਂ ਹਰ ਮੋੜੀ ਉੱਤੇ ਗੱਲਾਂ ਸੱਚੀਆਂ ਸੁਣਾਈਆਂ, ਉਹ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ, ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ।
0: ਕਿਆ ਬਾਤ ਹੈ, ਕਿਆ ਬਾਤ! ਸੱਗੂ ਸਾਹਿਬ ਆ ਗਏ ਨੇ।
5: ਹਾਂਜੀ,
0: ਹਾਂ, ਲੱਗਦਾ ਸੀ ਹੁੰਗਾਰਾ ਭਰ ਰਹੇ ਹੋ ਤੁਸੀਂ ਵਿੱਚ, ਹੈ
5: ਹੁੰਗਾਰਾ ਭਰਦੇ ਆ ਤਾਂ ਹੀ ਤਾਂ ਬਾਤ ਚੱਲਦੀ ਹੈ।
0: ਚਲੋ, ਤੁਹਾਡਾ ਧੰਨਵਾਦ ਸੱਗੂ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੇ ਨੈਕਸਟ ਈਅਰ ਆਪਾਂ ਫਿਰ ਡਿਕਸੀ ਡੈਰੀ ਦੇ ਨਜ਼ਦੀਕ, ਬਾਬੇ ਨੇ ਕਿਰਪਾ ਕੀਤੀ ਤੇ ਪੂਰੀਆਂ ਮਹਿਫਲਾਂ ਲਾਵਾਂਗੇ। ਹਾਂਜੀ,
5: ਬਿਲਕੁਲ ਬਿਲਕੁਲ, ਤੇ ਮੈਂ ਇੱਕ ਤੁਹਾਨੂੰ ਵਧਾਈ ਵੀ ਦੇਣਾ ਚਾਹੁੰਦਾ, ਤੇ ਨਾਲੇ ਤੁਹਾਨੂੰ ਜਿਸ ਪਰਿਵਾਰ ਦੇ ਵਿੱਚ, ਜਿਸ ਕਮਿਊਨਿਟੀ ਦੇ ਵਿੱਚ, ਜਿਸ ਕੌਮ ਦੇ ਵਿੱਚ ਵਾਰਸ ਪੈਦਾ ਹੋ ਜਾਂਦੇ ਆ ਨਾ, ਉਹਨੂੰ ਕੋਈ ਥੋੜ ਨੀ ਰਹਿੰਦੀ। ਅਰਸ਼ ਨੇ ਜੋ ਝੰਡੇ ਗੱਡੇ ਆ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਗੁਰੂ ਮਹਾਰਾਜ ਉਹਨੂੰ ਚੜ੍ਹਦੀ ਕਲਾ ਬਖਸ਼ ਕਰੇ। ਬੱਚਾ ਹੋਣਹਾਰ ਬੱਚਾ, ਤੁਸੀਂ ਬੇਟੀ ਦਾ ਵਿਆਹ ਕੀਤਾ ਬਹੁਤ ਧੂਮਧਾਮ ਦੇ ਨਾਲ, ਬਹੁਤ ਵਧੀਆ ਲਾਣੇ ਘਰਾਣੇ ਦੇ ਵਿੱਚ ਬੇਟੀ ਦਾ ਜੋ ਰਿਸ਼ਤਾ ਹੋਇਆ, ਵਿਆਹ ਹੋਇਆ ਹੈਗਾ, ਗੁਰੂ ਮਹਾਰਾਜ ਉਹਨਾਂ ਨੂੰ ਬਹੁਤ ਚੰਗਾ ਵਧੀਆ ਜੀਵਨ ਆਉਣ ਵਾਲਾ ਖੁਸ਼ਹਾਲੀ ਭਰਿਆ ਬਖਸ਼ਿਸ਼ ਕਰੇ। ਕੋਈ ਦੁਆ ਤੇ ਯਾਰੀਆਂ ਕਮਾਈਆਂ, ਆਪਾਂ ਚਾਵਲਾ ਸਾਹਿਬ ਖਾਲੀ ਜੇਬ ਵੀ ਪਤਾ ਨੀ ਕਿੱਥੇ ਖੜੇ ਹੁੰਦੇ ਆ।
0: ਬਿਲਕੁਲ ਸਹੀ ਗੱਲ, ਸਹੀ ਗੱਲ, ਸਹੀ ਗੱਲ, ਸਹੀ ਗੱਲ, ਬਹੁਤ ਪਿਆਰਾ ਜੀ। ਅੱਛਾ ਸੰਧੂ ਸਾਹਿਬ, ਸੰਧੂ ਸਾਹਿਬ ਫਿਰ ਕੋਈ ਵਿਆਹ ਸ਼ਾਦੀ ਦੇ ਮੌਕੇ ਤੇ ਫਿਰ ਹੋ ਜਾਵੇ ਇੱਕ ਦਾ ਸਤਾਈ ਅੰਤਰਾ ਪਲੀਜ਼।
6: ਹਾਂਜੀ, ਮੈਂ ਜੀ,
0: ਹਾਂਜੀ, ਇਹੋ ਜਿਹਾ ਵੀ ਗੀਤ ਗਾਇਆ ਕੋਈ?
6: ਬੜੇ ਬੜੇ ਗੀਤ ਬਹੁਤ ਨੇ ਜੀ, ਜਿੰਨੇ ਜਿਵੇਂ ਯਾਰੀਆਂ ਦੀ ਗੱਲ ਬਾਈ ਗੁਰਵਿੰਦਰ ਨੇ ਕੀਤੀ ਹੈ, ਮੈਂ ਇਸ ਤਰ੍ਹਾਂ ਦਾ ਗਾਣਾ
5: ਗਾ,
6: ਹਾਂ ਗੂਗਲੋ ਗੂਗਲੋ ਵੀ, ਹਾਂਜੀ ਹਾਂਜੀ ਹਾਂਜੀ। ਅਸੀਂ ਤਾਂ ਉਹ ਤੋਂ ਜਾਨ ਵਾਰਦੇ ਪਰ ਉਹ ਭੱਜ ਭੱਜ ਪੈਂਦੀ, ਅਸੀਂ ਤਾਂ ਉਹ ਤੋਂ ਜਾਨ ਵਾਰਦੇ ਭੱਜ ਭੱਜ ਪੈਂਦੀ, ਹਾਏ ਉਹ ਮੇਰੀ ਗੁੱਸੀ ਐਵੇਂ ਲੜਦੀ ਰਹਿੰਦੀ, ਹਾਏ ਉਹ ਮੇਰੀ ਪਤਲੋ ਜੀ
5: ਐਵੇਂ ਲੜਦੀ ਰਹਿੰਦੀ।
0: ਕਿਆ ਬਾਤ ਹੈ, ਬਹੁਤ
6: ਗੱਲ ਗੱਲ ਤੇ ਰੁੱਸ ਜਾਂਦਾ ਏ, ਗੱਲ ਗੱਲ ਤੇ ਰੁੱਸ ਜਾਂਦਾ ਏ, ਗੱਲ ਗੱਲ ਤੇ ਰੁੱਸ ਜਾਂਦਾ ਏ, ਦਾ ਪਾਰਾ ਚੜਦਾ ਰਹਿੰਦਾ, ਹਾਏ ਨੀ ਮੇਰਾ ਕੱਦੂ ਜਿਹਾ, ਐਵੇਂ ਲੜਦਾ ਰਹਿੰਦਾ, ਹਾਏ ਨੀ ਮੇਰਾ ਕੱਦੂ ਜਿਹਾ, ਐਵੇਂ ਲੜਦਾ ਰਹਿੰਦਾ ਰਹਿੰਦਾ।
0: ਥੈਂਕ ਯੂ ਜੀ, ਬਹੁਤ ਮਿਹਰਬਾਨੀ। ਵਾਈਲਡ ਵਰਲਡ ਪਾਰਕ ਦੇ ਵਿਚ ਫਨਕਾਰਾਂ ਦਾ ਟੋਲਾ ਤੁਹਾਡੇ ਲਈ ਆ ਰਿਹਾ ਹੈ, ਔਰ ਤੁਸੀਂ ਅਮਨ ਧਾਲੀਵਾਲ, ਹਰਿੰਦਰ ਸੰਧੂ ਨੂੰ ਸਵੇਰੇ ਸੁਣਿਆ, ਹੁਣ ਸਾਡੇ ਵੀਰ ਗੁਰਿੰਦਰ ਬਾਰ ਹੁਣਾਂ ਨੂੰ ਤੁਸੀਂ ਸੁਣਿਆ, ਜੋ ਲਿਖਦੇ ਵੀ ਨੇ, ਗਾਉਂਦੇ ਵੀ ਨੇ, ਨਾਲ ਗੁਰਮੇਲ ਸਿੰਘ ਸੱਗੂ। ਅਤੇ ਇਹ ਵਾਈਲਡ ਵਰਲਡ ਪਾਰਕ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ, ਤੁਸੀਂ ਮਾਲਟਨ ਦੇ ਵਿਚ ਕਿਸੇ ਨੂੰ ਪੁੱਛ ਲੈਣਾ, ਜੀ ਨਿਊ ਕਮਰ ਹੋ ਤਾਂ ਤੁਹਾਨੂੰ ਦੂਰੋਂ ਪਤਾ ਲੱਗ ਜਾਣਾ, ਗੁਰਬੇ ਅਤੇ ਡੈਰੀ ਦੇ ਨਜ਼ਦੀਕ ਜਿੱਥੇ ਕਹਿ ਲਓ ਕਿ ਮੈਕਡੋਨਲਡ ਮੈਂ ਸਵੇਰੇ ਦੱਸਿਆ ਸੀਗਾ, ਉਹਦੀ ਪਾਰਕਿੰਗ ਨਾ ਯੂਜ਼ ਕਰਿਓ, ਇਹਨਾਂ ਵਿੱਚ ਟਿਕਟ ਲੱਗ ਜਾਵੇ। 6470013000 ਸੱਗੂ ਸਾਹਿਬ ਨੂੰ ਕਾਲ ਕਰ ਲਿਓ। ਤੁਹਾਡਾ ਸਭਨਾਂ ਦਾ ਧੰਨਵਾਦ ਜੀ।
5: ਚਾਵਲਾ ਸਾਹਿਬ ਆਪਣਾ ਵਿਨੋਦ ਹਰਪਾਲਪੁਰੀ,
0: ਹਾਂਜੀ,
5: ਉਹ ਵੀ ਹਾਜ਼ਰੀ ਲਵਾਊਗਾ ਤੇ ਕੱਲ ਨੂੰ ਤੁਹਾਡੇ ਦਰਸ਼ਨ ਕਰਾਂਗੇ।
0: ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਸਰ, ਬਹੁਤ ਬਹੁਤ।
5: ਥੈਂਕ
0: ਯੂ, ਥੈਂਕ ਯੂ। ਅੱਛਾ, ਸਤਪਾਲ ਸਿੰਘ ਜੀ, ਜੋਲ ਸਾਹਿਬ ਮੇਰੇ ਨਾਲ ਹਾਜ਼ਰ ਨੇ, ਵਾਰਡ ਨੰਬਰ 9-10 ਤੋਂ ਜੇਤੂ ਰੱਥ ਲੈ ਕੇ, ਔਰ ਇਸ ਵਕਤ 4 ਕੰਟਰੀਆਂ ਦੇ ਵਿਚ ਸਾਨੂੰ ਸੁਣਿਆ ਜਾ ਰਿਹਾ। ਜੀ ਹਾਂ, ਇਹਦੇ ਨਾਲ ਨਾਲ ਇੰਡੀਆ, ਸਪੇਨ, ਆਸਟ੍ਰੇਲੀਆ, ਅਮੈਰੀਕਾ ਅਤੇ ਸਾਡਾ ਪਿਆਰਾ ਪ੍ਰਾਊਡ ਟੂ ਬੀ ਏ ਕੈਨੇਡੀਅਨ, ਕੈਨੇਡਾ ਦੇ ਵਿਚ ਵੀ। ਜੋਲ ਸਾਹਿਬ, ਜਦੋਂ ਤੁਸੀਂ ਨੈਕਸਟ ਟਾਈਮ ਕਿਤੇ ਮੌਕਾ ਮਿਲਿਆ, ਅਪਰਚੁਨਿਟੀ ਤੁਹਾਨੂੰ ਮਿਲੀ, ਸਟੂਡੀਓ ਵਿੱਚ ਆਉਂਦੀ ਦਿਖਾਵਾਂਗਾ, ਜਿਹੜਾ ਸਟੂਡੀਓ ਅਰਸ਼ ਉਹਨਾਂ ਨੇ ਤਿਆਰ ਕਰ ਰਿਹਾ, ਇਹਦੇ ਵਿੱਚ ਇੱਕ ਛੋਟੀ ਜਿਹੀ ਝਲਕ ਦਿਖਾਈ ਹੈ ਕਿ ਡੈਡ ਤੁਸੀਂ ਦੇਖ ਸਕਦੇ ਹੋ ਕਿੰਨੇ ਰੇਡੀਓ ਤੇ ਤੁਹਾਨੂੰ ਲਿਸਨਰ ਸੁਣ ਰਹੇ ਨੇ, ਤੇ ਕਿਹੜੀ ਕਿਹੜੀ ਕੰਟਰੀ ਦੇ ਵਿਚ ਸੁਣ ਰਹੇ ਨੇ ਹਾਂਜੀ ਤੇ ਇਹ ਪਹਿਲਾਂ ਵੀ ਆਪਾਂ ਦੇਖਦੇ ਰਹੇ ਹਾਂ ਨਵਾਂ ਉਹਨਾਂ ਨੇ ਸਿਸਟਮ ਸੈਟਅਪ ਕੀਤਾ ਇਨ੍ਹਾਂ ਕੰਟਰੀਆਂ ਦੇ ਵਿਚ ਵੀ ਤੁਹਾਡੀ ਆਵਾਜ਼ ਜਾ ਰਹੀ ਹੈ ਅੱਛਾ ਆਪਾਂ ਗੱਲ ਕਰ ਰਹੇ ਸਾਂ ਕਿ ਨਵੇਂ ਚੈਲੰਜ ਨਵੇਂ ਸਵਾਲ ਨਵੇਂ ਕੁਐਸਚਨ ਜਿਹੜੇ ਨੇ ਉਹ ਤੁਹਾਨੂੰ ਪੁੱਛੇ ਜਾਂਦੇ ਨੇ ਡੈਫੀਨੇਟਲੀ ਜਦੋਂ ਤੁਸੀਂ ਘਰੋ ਘਰੀ ਜਾਓਗੇ ਵੋਟ ਮੰਗਣ ਵਾਸਤੇ ਤਾਂ ਸਵਾਲ ਤਾਂ ਬਈ ਉੱਠਣਗੇ ਨਾ
3: ਬਿਲਕੁਲ ਦੇਖੋ ਇਹ ਵੋਟ ਦੇ ਨਾਲ ਨਾਲ ਆਪਣੀ ਇੱਛਾ ਇਹ ਹੈ ਕਿ ਜਿਹੜਾ ਲੋਕਾਂ ਦੇ ਨਾਲ ਗਰਾਊਂਡ ਜ਼ੀਰੋ ਤੇ ਕੰਟੈਕਟ ਕਰਕੇ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝੀਏ ਜਾਣੀਏ ਜਿੰਨੀ ਕੁ ਇਹਨਾਂ ਨਾਲ ਆਪਾਂ ਗੱਲ ਸੁਣਦੇ ਰਹਿੰਦੇ ਹਾਂ ਪਰ ਬਹੁਤ ਵਾਰ ਜਿਹੜਾ ਜੀ ਹੇਠਲੇ ਪੱਧਰ ਦੇ ਫੈਮਿਲੀ ਚ ਕਈ ਵਾਰੀ ਜਦੋਂ ਸਫ਼ਰ ਕਰਦੇ ਨੇ ਤੇ ਉਹ ਕਈ ਵਾਰੀ ਦੱਸੇ ਬਿਨਾਂ ਪੁੱਛੇ ਬਿਨਾਂ ਚੀਜ਼ਾਂ ਪਤਾ ਨਹੀਂ ਲੱਗਦੀਆਂ ਉਹ ਜਦੋਂ ਫਿਰ ਫੀਡਬੈਕ ਭੈਣ ਭਰਾ ਸਾਂਝੀ ਕਰਦੇ ਆ ਤੇ ਆਪਾਂ ਉਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਵਿਜ਼ਨ ਆ ਉਹਨੂੰ ਨਵਾਂ ਰੂਪ ਦਿੰਦੇ ਜਾਂਦੇ ਰਹਿੰਦੇ ਹਾਂ ਸੋ ਖਾਸ ਤੌਰ ਤੇ ਇਹ ਸਪੀਡ ਪੰਪ ਜਿਹੜੇ ਨਾ ਜੀ ਮੇਨ ਰੋਡ ਦੇ ਉੱਤੇ ਹੀ ਨਹੀਂ ਇੱਥੋਂ ਤੱਕ ਡਿਮਾਂਡ ਕੀਤੀ ਜਾ ਰਹੀ ਆ ਵੀ ਜਿਹੜੀਆਂ ਧੋਰ ਅੰਦਰ ਤੱਕ ਜਾਣੀ ਕਿ ਕਹਿ ਲਓ ਵੀ ਕ੍ਰੈਸੈਂਟਸ ਬਣੀਆਂ ਹੋਈਆਂ ਨੇ ਜਾਂ ਛੋਟੀਆਂ ਸੜਕਾਂ ਨੇ ਕਹਿ ਲਓ ਵੀ ਛੋਟੀਆਂ ਗਲੀਆਂ ਨੇ ਉੱਥੇ ਤੱਕ ਵੀ ਜਾਣੀ ਕਿ ਵੀ ਇਹ ਅਸਰ ਪਹੁੰਚਿਆ ਹੋਇਆ ਸਪੀਡਿੰਗਸ ਦਾ ਇਸ ਨੋਇਜ਼ ਪੋਲਿਊਸ਼ਨ ਦਾ ਤੇ ਕੁੱਲ ਮਿਲਾ ਕੇ ਜਾਣੀ ਕਿ ਇਹ ਸਲੰਸਰ ਜਿਹੜੇ ਚੇਂਜ ਹੋਏ ਆ ਗੱਡੀਆਂ ਤੋਂ ਵੀ ਉਹ ਅਪੀਲ ਪੁਲਿਸ ਦੇ ਨਾਲ ਪਿੱਛੇ ਤੇ ਅਸੀਂ ਥੋੜਾ ਜਿਹਾ ਕੰਮ ਕੀਤਾ ਸੀਗਾ ਜਿਹਦੇ ਤੋਂ ਬਾਅਦ ਕੇ ਜਿਹੜੇ ਜਿਹੜੇ ਬਿਜ਼ਨਸ ਆ ਉਹ ਲਗਾਉਣੇ ਬੰਦ ਹੋ ਗਏ ਸੀਗੇ ਜਾਂ ਉਹਨਾਂ ਤੇ ਕਹਿ ਲਓ ਵੀ ਇੱਕ ਐਕਸਟਰਾ ਲੇਅਰ ਸੀ ਉਹਨਾਂ ਨੂੰ ਵਾਰਨ ਕੀਤਾ ਗਿਆ ਸੀਗਾ ਕਿਉਂਕਿ ਜੇ ਚੋਰ ਨਹੀਂ ਤੇ ਚੋਰ ਦੀ ਮਾਂ ਨੂੰ ਮਾਰਨਾ ਤੇ ਇਹ ਸਲੰਸਰ ਜਿਹੜੇ ਆ ਫੈਕਟਰੀਆਂ ਤੇ ਲਾਉਂਦੀਆਂ ਨੇ ਜਿੱਥੋਂ ਜਾ ਕੇ ਲਵਾਏ ਜਾਂਦੇ ਆ ਸਾਡੇ ਅਪੀਲ ਰਿਵੀਜ਼ਨ ਦੇ ਵਿੱਚ ਉਹਦੇ ਬਾਰੇ ਮੈਂ ਅਪੀਲ ਪੁਲਿਸ ਨੂੰ ਲਿਖ ਕੇ ਸਬਮਿਸ਼ਨ ਦਿੱਤੀ ਸੀ ਤੇ ਉਹਨਾਂ ਨੇ ਕੰਮ ਵੀ ਕੀਤਾ ਸੀ ਬ੍ਰੈਂਪਟਨ ਸਿਟੀ ਆਫ ਬ੍ਰੈਂਪਟਨ ਨੇ ਵੀ ਜਿਹੜੀਆਂ ਆਪਣਾ ਬਾਈਲਾ ਅਮੈਂਡ ਕਰਕੇ ਤੇ ਬਿਜ਼ਨਸ ਨੂੰ ਇਹ ਜਿਹੜਾ ਜੀ ਚੇਤਾਵਨੀ ਭੇਜੀ ਸੀ ਪਰ ਕੁੱਲ ਮਿਲਾ ਕੇ ਇਹਦੇ ਤੇ ਆਪਾਂ ਨੂੰ ਜੇ ਅਪਰਚੁਨਿਟੀ ਮਿਲੀ ਜੀ ਇਸ ਇਸ਼ੂ ਤੇ ਇਨ ਡੈਪਥ ਦੇ ਵਿੱਚ ਮੈਂ ਫਰਦਰ ਵੀ ਜਾ ਕੇ ਕੰਮ ਕਰਨਾ ਚਾਹੂੰਗਾ ਸਿਟੀ ਹਾਲ ਦੇ ਵਿੱਚ ਤੇ ਅਪੀਲ ਰੀਜਨ ਦੇ ਵਿੱਚ ਰੀਜਨ ਅਪੀਲ ਦੀ ਪੁਲਿਸ ਦੇ ਨਾਲ ਪਰ ਮੈਨੂੰ ਲੱਗਦਾ ਜੀ ਵੀ ਇਹ ਪਾਰਕਸ ਦੀ ਮੇਨਟੇਨੈਂਸ ਦਾ ਇਸ਼ੂ ਵੀ ਸਾਰੇ ਹੀ ਸੀਨੀਅਰ ਕਲੱਬਸ ਵੱਲੋਂ ਖਾਸ ਤੌਰ ਤੇ ਕਿਉਂਕਿ ਪਾਰਕ ਜਿਹੜੇ ਆ ਨਾ ਜੀ ਵੀ ਆਪਣੇ ਇੱਥੇ ਬ੍ਰੈਂਪਟਨ ਸਿਟੀ ਦੇ ਵਿੱਚ ਸਪੈਸ਼ਲੀ ਉਹ ਮੇਨਲੀ ਯੂਜ਼ ਸਾਡੀ ਕਮਿਊਨਿਟੀ ਦੇ ਵੱਲੋਂ ਹੁੰਦੇ ਆ ਤੇ ਜਦੋਂ ਉੱਥੇ ਫਿਰ ਮੇਨਟੇਨੈਂਸ ਸਿਟੀ ਦੀ ਪ੍ਰੋਪਰ ਨਹੀਂ ਹੁੰਦੀ ਜਾਂ ਜਦੋਂ ਪਰਮਿਟਸ ਲਏ ਹੁੰਦੇ ਆ ਤੇ ਉਸ ਵੇਲੇ ਜੀ ਵੀ ਉੱਥੇ ਜਿਹੜੀ ਇਨਫਰਾਸਟ੍ਰਕਚਰ ਆ ਸਿਟੀ ਵੱਲੋਂ ਦਿੱਤੀ ਜਾਣੀ ਹੁੰਦੀ ਫੈਸਿਲਿਟੀ ਵਾਸ਼ਰੂਮਸ ਵਗੈਰਾ ਦੀ ਵੀ ਉਹ ਟਾਈਮਲੀ ਫੈਸ਼ਨ ਚ ਕਈ ਵਾਰੀ ਪਹੁੰਚਦੀ ਨਹੀਂ ਹੈ ਇਹਦੇ ਨਾਲ ਫਿਰ ਅੱਜ ਮੈਨੂੰ ਇੱਕ ਹੋਰ ਜਿਹੜਾ ਇਸ਼ੂ ਆਪਾਂ ਦੇਖ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ ਪੀਲ ਰੀਜਨ ਦੇ ਵਿੱਚ ਇਹ ਅਫੋਰਡੇਬਲ ਰੈਂਟਲ ਹਾਊਸਿੰਗ ਆ ਜਿਹੜਾ ਜੀ ਵੀ ਉਹਦਾ ਕ੍ਰਾਈਸਿਸ ਹੈ ਕਹਿ ਲਓ ਵੀ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ੈਲਟਰ ਚਾਹੀਦਾ ਪਰ ਜਿਹੜਾ ਇਹ ਮਹਿੰਗਾ ਰੈਂਟ ਆ ਉਹ ਅਫੋਰਡ ਨਹੀਂ ਕਰ ਸਕਦੇ ਤੇ ਫਿਰ ਪੀਲ ਰੀਜਨ ਦੇ ਵੱਲੋਂ ਜਿਹੜਾ ਇਹ ਬਕਾਇਦਾ ਤੌਰ ਤੇ ਆਫਰ ਕੀਤਾ ਜਾਂਦਾ ਕਹਿ ਵੀ ਅਫੋਰਡੇਬਲ ਰੈਂਟਲ ਹਾਊਸਿੰਗ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਹ ਕੌਂਡੋਜ ਆ ਜਾਂਦੇ ਆ ਤੇ ਉਹਨਾਂ ਦੀ ਵੇਟ ਆ ਜਿਹੜੀ ਜੀ ਵੀ ਇਸ ਵੇਲੇ ਐਵਰੇਜ 6 ਸਾਲ ਚੱਲ ਰਹੀ ਆ ਤੇ ਵੇਟ 10 ਕੁ ਸਾਲਾਂ ਤੱਕ ਵੀ ਕਿਤੇ ਕਿਤੇ ਪਹੁੰਚ ਜਾਂਦੀ ਆ ਸੋ ਇਹ ਡਿਪੈਂਡ ਕਰਦਾ ਵੀ ਕਿਸ ਕਿਸਮ ਦੀ ਜਿਹੜੀ ਉਹ ਐਪਲੀਕੇਸ਼ਨ ਆ ਜਿੰਨਾ ਵੱਡਾ ਪਰਿਵਾਰ ਹੈ ਜਿੰਨਾ ਵੱਡਾ ਕਹਿ ਲਓ ਵੀ ਘਰ ਜਾਂ ਫਿਰ ਉਹ ਆਪਾਂ ਨੂੰ ਕੌਂਡੋ ਚਾਹੀਦਾ ਉਨੀ ਜ਼ਿਆਦਾ ਲੰਬੀ ਵੇਟ ਹੈਗੀ ਆ ਸੋ ਜੇ ਇੱਕ ਵਾਰ ਉਸ ਕਹਿ ਲਓ ਵੀ ਹੋਮ ਦੇ ਵਿੱਚ ਕੋਈ ਜਿਹੜਾ ਪਿਓ ਰੈਂਟ ਤੇ ਉਹਨੂੰ ਲੈ ਲਵੇ ਤੇ ਜਿੰਨਾ ਚਿਰ ਉਹ ਉਸਨੂੰ ਵੇਕੇਟ ਨਾ ਕਰਨ ਉਨਾ ਚਿਰ ਉਹ ਨਵਾਂ ਕਿਤੇ ਦਿੱਤਾ ਨਹੀਂ ਜਾ ਸਕਦਾ ਸੋ ਕਾਫੀ ਸਾਰੇ ਇਸ ਸਿਲਸਿਲੇ ਚ ਇਸ਼ੂਜ਼ ਆ ਜਿਹੜੇ ਲੋਕ ਦੱਸ ਰਹੇ ਆ ਵੀ ਜੇ ਅਸੀਂ 80 ਸਾਲ ਦੇ ਹੋ ਗਏ 85 ਸਾਲ ਦੇ ਹੋ ਗਏ 7 ਸਾਲ ਵੇਟ ਕਰਨਾ ਤੇ ਫਿਰ ਜ਼ਿੰਦਗੀ ਤੇ ਤਕਰੀਬਨ ਚਲੇ ਗਈ ਨਾ ਸੋ ਮੈਨੂੰ ਲੱਗਦਾ ਕਿ ਇਸ ਤੇ ਵੀ ਜਿਹੜਾ ਕਲੋਜ਼ਲੀ ਵਾਚ ਕਰਨ ਦੀ ਲੋੜ ਆ ਵੀ ਇਸ ਇੰਨੀ ਲੰਬੀ ਵੇਟ ਤੇ ਜਿਹੜਾ ਹੁਣ ਤੱਕ ਕੰਮ ਨਹੀਂ ਹੋ ਸਕਿਆ ਵੀ ਜੇ ਆਪਾਂ ਇਸ ਸਿਲਸਿਲੇ ਦੇ ਵਿੱਚ ਕੁਛ ਕਰ ਸਕੀਏ ਤਾਂ ਅੱਜ ਇੱਕ ਭਰਾ ਉਹ ਇਹ ਵੀ ਮਿਲੇ ਸੀ ਜੀ ਵੀ ਡੋਰ ਟੂ ਡੋਰ ਤਰ੍ਹਾਂ ਤਰ੍ਹਾਂ ਦੇ ਜੀ ਵੱਖ ਵੱਖ ਕਮਿਊਨਿਟੀਜ਼ ਚੋਂ ਲੋਕ ਮਿਲਦੇ ਆ ਚਾਵਲਾ ਜੀ ਕਹਿੰਦੇ ਵੀ ਸਾਡੇ ਘਰ ਦਾ ਜਿਹੜਾ ਨਾ ਵੀ ਪ੍ਰੋਪਰਟੀ ਟੈਕਸ ਜਦੋਂ ਇਸੇ ਤੇ ਰਹਿਣਾ ਸ਼ੁਰੂ ਕੀਤਾ ਉਹ $4,000 ਸੀਗਾ ਤੇ ਹੁਣ $7,500 ਹੋ ਗਿਆ ਜੀ ਇਨਕਮ ਜਿਹੜੀ ਲਗਭਗ ਉੱਥੇ ਖੜੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਖਰਚੇ ਆ ਜਾਂ ਫਿਰ ਵਾਟਰ ਸਰਚਾਰਜ ਜਿਹੜਾ ਲੱਗਾ ਹੋਇਆ ਵੀ ਉਹ ਸਰਚਾਰਜ ਲਿਆ ਤੇ ਜਾ ਰਿਹਾ ਰੁਗਾਂ ਤੇ ਰੁਗ ਪਰ ਉਹਦੇ ਨਾਲ ਕੀਤਾ ਕੀ ਜਾ ਰਿਹਾ ਇਹ ਨਹੀਂ ਪਤਾ ਲੱਗ ਰਿਹਾ ਸਿਟੀ ਦੇ ਰੈਜੀਡੈਂਟਸ ਨੂੰ ਸੋ ਕੁੱਲ ਮਿਲਾ ਕੇ ਜਿਹੜੇ ਇਸ਼ੂਜ਼ ਆ ਜੀ ਵੀ ਇਸ ਤਰ੍ਹਾਂ ਦੇ ਲਗਾਤਾਰਤਾ ਦੇ ਨਾਲ ਉੱਭਰ ਕੇ ਸਾਹਮਣੇ ਆਉਂਦੇ ਜਾ ਰਹੇ ਆ ਤੇ ਇਹਦੇ ਨਾਲ ਹੀ ਲੇਕਿਨ ਜਦੋਂ ਆਪਾਂ ਜਾਂਦੇ ਹਾਂ ਡੋਰ ਟੂ ਡੋਰ ਤੇ ਭੈਣ ਭਰਾਵਾਂ ਦੀਆਂ ਅੱਖਾਂ ਦੇ ਵਿੱਚ ਇੱਕ ਆਸ ਦੀ ਅਸੀਂ ਜਿਹੜੀ ਨਿਵੇਕਲੀ ਚਮਕ ਦੇਖਦੇ ਹਾਂ ਕਿ ਸਤਪਾਲ ਸਿੰਘ ਜੌਲ ਬ੍ਰੈਂਪਟਨ ਵਾਰਡ 9 ਤੋਂ ਓਰੀਜਨਲ ਕੌਂਸਲ ਦੇ ਕੈਂਡੀਡੇਟ ਆ ਪਹੁੰਚੇ ਆ ਤੇ ਫਿਰ ਇਹ ਅੱਜ ਵੀ ਇੱਕ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਜਿਹੜਾ ਸਹਿਯੋਗ ਕਰਨ ਤੇ ਖੁਸ਼ੀ ਦੇ ਮਾਹੌਲ ਦੇ ਵਿੱਚ ਮੈਂ ਦੇਖਦਾ ਭੈਣ ਭਰਾਵਾਂ ਦੇ ਕਈ ਵਾਰੀ ਚਿਹਰੇ ਖਿੜ ਉੱਠਦੇ ਆ ਸੋ ਉਹ ਸਾਰੇ ਭੈਣ ਭਰਾ ਜਿਹੜੇ ਬ੍ਰੈਂਪਟਨ ਵਾਰਡ 9-10 ਦੇ ਵਿੱਚ ਸਤਪਾਲ ਸਿੰਘ ਜੌਲ ਦੇ ਕਾਫਲੇ ਨੂੰ ਵੱਡਾ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਚਾਵਲਾ ਜੀ
0: ਬਹੁਤ ਸ਼ੁਕਰੀਆ ਜੌਲ ਸਾਹਿਬ ਬੈਸਟ ਆਫ ਲੱਕ ਨੰਬਰ ਦੇਣਾ ਚਾਹੋਗੇ
3: ਬਿਲਕੁਲ ਜੀ 416-895-3784 ਆਪਣਾ ਟੈਲੀਫੋਨ ਨੰਬਰ ਹੈ ਚਾਵਲਾ ਜੀ
0: ਬਹੁਤ ਸ਼ੁਕਰੀਆ ਦੋਸਤੋ ਇੱਕ ਰਿਪੋਰਟ ਮੈਂ ਖਾਸ ਤੌਰ ਤੇ ਪੜ੍ਹਨੀ ਚਾਹਾਂਗਾ ਜੇ ਤੁਸੀਂ ਇਸ ਨੂੰ ਚਿੜੀ ਹੱਥ ਸੁਨੇਹਾ ਸਮਝ ਕੇ ਆਪੋ ਆਪਣੇ ਦੋਸਤਾਂ ਮਿੱਤਰਾਂ ਸੁਨੇਹਾ ਤੱਕ ਪਹੁੰਚਾ ਦੋਗੇ ਨਾ ਸੁਨੇਹਾ ਤੱਕ ਤੇ ਬਹੁਤ ਵੱਡਾ ਅਹਿਸਾਨ ਹੋਵੇਗਾ ਵੈਸੇ ਤਾਂ ਇਹ ਤੇ ਮੈਂ ਗੀਤ ਵੀ ਲਾ ਸਕਦਾ ਸਮੇਂ ਦੇ ਉੱਤੇ ਤੇ ਕੁਛ ਹੋਰ ਵੀ ਕਿਹਾ ਜਾ ਸਕਦਾ, ਪਰ ਪਤਾ ਕਾਰਨ ਕੀ ਹੈ ਇਸਦਾ ਪੜਨ ਦਾ? ਇਹ ਜਿਹੜੇ ਠੱਗ ਏਜੰਟ ਨੇ ਸਾਡੇ ਤੁਹਾਡੇ ਬੱਚੇ ਬੱਚੀਆਂ ਨੂੰ ਬਾਹਰਲੇ ਦੇਸ਼ਾਂ ਦੇ ਸੁਪਨੇ ਅਸੀਂ ਸਾਰੇ ਸਜਾਏ ਨੇ, ਤੁਹਾਡੇ ਸਾਡੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੇ ਵੀ ਸਜਾਏ ਹੋਣਗੇ, ਤੇ ਹੁਣ ਜੇ ਅਸੀਂ ਯੂਰਪੀ ਦੇਸ਼ਾਂ ਦੇ ਵਿਚ ਸ਼ਰਨ ਮੰਗਣ ਆਉਣਗੇ ਕਿਸੇ ਤਰੀਕੇ ਦੇ ਨਾਲ, ਤੇ ਇਹ ਮਤ ਸੋਚੋ ਕਿ ਯੂਰਪ ਦੇ ਵਿਚ ਉਨ੍ਹਾਂ ਨੂੰ ਸ਼ਰਨ ਮਿਲ ਜਾਵੇ। ਉਨ੍ਹਾਂ ਨੇ ਕੁਝ ਹੋਰ ਹੀ ਪ੍ਰੋਗਰਾਮ ਬਣਾ ਲਿਆ, ਉਹ ਅਫਰੀਕਾ ਦੇ ਵਿਚ ਭੇਜਣਗੇ। ਹੁਣ ਅਫਰੀਕਾ ਦੇ ਵਿਚ ਕੀ ਸਥਿਤੀ ਹੈ, ਕਿਵੇਂ ਹੈ, ਕਿਸ ਤਰ੍ਹਾਂ ਦੇ ਲੋਕ ਉਥੇ ਰਹਿੰਦੇ ਨੇ, ਕਿਵੇਂ ਰਹਿੰਦੇ ਨੇ, ਆਪ ਤੁਸੀਂ ਜਾਣਦੇ ਹੋ। ਇਸਦਾ ਪੜਨ ਦਾ ਕਾਰਨ ਮੇਰਾ ਇਹ ਹੈ ਕਿ ਉਨ੍ਹਾਂ ਤੱਕ ਪਹੁੰਚਾਓ ਪਈ, ਜੇ ਤੁਹਾਨੂੰ ਸਿੱਧੀ ਡਾਇਰੈਕਟ ਕੋਈ ਫਲਾਈਟ ਕਿਸੇ ਵੀ ਕੰਟਰੀ ਦੀ ਮਿਲਦੀ ਹੈ, ਮੰਨ ਲਓ ਕੈਨੇਡਾ, ਅਮਰੀਕਾ ਜਾਂ ਕਿਸੇ ਅਜਿਹੇ ਦੇਸ਼ ਦੀ, ਤੁਸੀਂ ਇੰਨਾ ਲੱਖਾਂ ਰੁਪਇਆ ਲਾ ਕੇ ਉੱਥੇ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਤਾਂ ਵੈਲਣ ਗੋਡਾ, ਨਹੀਂ ਤਾਂ ਆਪਣੀ ਜ਼ਿੰਦਗੀ ਖਤਰੇ 'ਚ ਨਾ ਪਾਇਓ। ਯੂਰਪੀ ਦੇਸ਼ਾਂ ਵਿਚ ਸ਼ਰਨ ਮੰਗਣ ਵਾਲਿਆਂ ਨੂੰ ਹੋਰ ਦੇਸ਼ਾਂ ਵਿਚ ਭੇਜਣ ਤੇ ਸਹਿਮਤੀ। ਸਪੌਂਸਰ ਕਰਨਗੇ ਸਾਡੇ ਤਮਾਮ ਸਰੋਤਿਆਂ ਅਤੇ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਇਸ ਹਿੱਸੇ ਨੂੰ ਲੋਟਸ ਫਿਰਨ ਹੋ 121 ਸਿਟੀ ਵਿਊ ਰੈਕਸਟਲ 3-4 ਵਿਲਕਿਚਨਾ, ਨੰਬਰ 647-547-8188, ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ 22 ਸੁੱਖਾ ਕੰਗ 416-6979-9999, ਕੈਲਡਨ ਸਬਜ਼ੀ ਫਾਰਮ ਤੋਂ ਸਰਦਾਰ ਗੁਰਿੰਦਰ ਸਿੰਘ ਜੀ ਅਤੇ ਉਨ੍ਹਾਂ ਦਾ ਸਟਾਫ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਹਰ ਤਰ੍ਹਾਂ ਦੇ ਬਰਤਨ ਅਤੇ ਗਰੋਸਰੀ ਦੀ ਬੇਸ਼ੁਮਾਰ ਵਰਾਇਟੀ ਦੇ ਨਾਲ ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦੇ ਕਿਸੇ ਵੀ ਤਰ੍ਹਾਂ ਦੇ ਬਰਤਨ ਲੈਣੇ ਨੇ, 12050 ਏਅਰਪੋਰਟ ਰੋਡ, ਨੰਬਰ 905-8840-9000 ਤੇ ਕਾਲ ਕੀਤੀ ਜਾ ਸਕਦੀ ਹੈ। ਆਓ ਰਿਪੋਰਟ ਤੁਹਾਡੇ ਨਾਲ ਤੁਹਾਡੀ ਆਪਣੇ ਚੈਨਲ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 3020 AM ਤੇ ਕੁਝ ਇਸ ਪ੍ਰਕਾਰ।
7: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
0: CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਹ ਜ਼ਰੂਰ ਰਿਪੋਰਟ ਸਾਂਝੀ ਅਗਲੇ ਆਪਣੇ ਦੋਸਤਾਂ ਮਿੱਤਰਾਂ ਤੱਕ ਕਰੋ। CNN ਟੋਰਾਂਟੋ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। ਯੂਰਪੀ ਦੇਸ਼ਾਂ ਵਿਚ ਸ਼ਰਨ ਮੰਗਣ ਵਾਲਿਆਂ ਨੂੰ ਹੋਰ ਦੇਸ਼ ਭੇਜਣ ਦੀ ਯੋਜਨਾ ਤੇ ਸਹਿਮਤੀ। ਅਫਰੀਕੀ ਦੇਸ਼ਾਂ ਨਾਲ ਗੱਲਬਾਤ, ਸ਼ਰਨਾਰਥੀਆਂ ਨੂੰ ਰਵਾਂਡਾ ਭੇਜਣ ਦੀ ਚਰਚਾ। ਯੂਰਪੀਅਨ ਯੂਨੀਅਨ ਨੇ 5 ਮੁੱਖ ਦੇਸ਼ਾਂ ਡੈਨਮਾਰਕ, ਜਰਮਨੀ, ਆਸਟਰੀਆ, ਨੀਦਰਲੈਂਡ ਅਤੇ ਗ੍ਰੀਸ ਦੇ ਯੂਰਪੀ ਯੂਨੀਅਨ ਤੋਂ ਬਾਹਰਲੇ ਦੇਸ਼ਾਂ ਵਿਚ ਰਿਟਰਨ ਹੱਬ ਭਾਵ ਪ੍ਰਵਾਸੀਆਂ ਨੂੰ ਰੱਖਣ ਵਾਲੇ ਸਥਾਪਿਤ ਕਰਨ ਤੇ ਸਹਿਮਤੀ ਪ੍ਰਗਟਾ ਦਿੱਤੀ ਹੈ। ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿਚ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਦੇਸ਼ ਉਨ੍ਹਾਂ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਨੂੰ 2027 ਦੇ ਸ਼ੁਰੂ ਤੱਕ ਇਨ੍ਹਾਂ ਬਾਹਰੀ ਕੇਂਦਰਾਂ ਵਿਚ ਭੇਜਣਾ ਸ਼ੁਰੂ ਕਰਨ ਦੀ ਵਿਉਂਤਬੰਦੀ ਕਰ ਰਹੇ ਹਨ, ਜਿਨ੍ਹਾਂ ਦੀਆਂ ਸ਼ਰਨ ਅਰਜ਼ੀਆਂ ਨੂੰ ਕਾਨੂੰਨੀ ਤੌਰ ਤੇ ਰੱਦ ਕਰ ਦਿੱਤਾ ਗਿਆ ਹੈ। ਡੈਨਮਾਰਕ ਦੇ ਪ੍ਰਵਾਸੀ ਮੰਤਰੀ ਮੋਰਟਨ ਬੋਰਸਕੋਵ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਹ ਸਾਂਝੀ ਪਹਿਲਕਦਮੀ ਸਾਂਝੇ ਯੂਰਪੀਅਨ ਪ੍ਰਵਾਸ ਅਤੇ ਸ਼ਰਨ ਪ੍ਰਣਾਲੀ ਵਿਚ ਇਕ ਬੁਨਿਆਦੀ ਤਬਦੀਲੀ ਵੱਲ ਬਹੁਤ ਵੱਡਾ ਕਦਮ ਹੈ। ਕੁਝ ਸਾਲ ਪਹਿਲਾਂ ਤੱਕ ਇਸ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੇ ਉਲਟ ਮੰਨਿਆ ਜਾਂਦਾ ਸੀ, ਪਰ ਜਨਤਕ ਅਤੇ ਰਾਜਨੀਤਿਕ ਦਬਾਅ ਕਾਰਨ ਜੂਨ ਵਿਚ ਯੂਰਪੀ ਸੰਸਦ ਵੱਲੋਂ ਨਿਯਮਾਂ ਵਿਚ ਸੋਧ ਕੀਤੇ ਜਾਣ ਤੋਂ ਬਾਅਦ ਹੁਣ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਅਫਰੀਕੀ ਦੇਸ਼ਾਂ ਨਾਲ ਗੱਲਬਾਤ, ਸ਼ਰਨਾਰਥੀਆਂ ਨੂੰ ਰਵਾਂਡਾ ਭੇਜਣ ਦੀ ਚਰਚਾ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 5 ਦੇਸ਼ ਕਿਸੇ ਗੈਰ ਯੂਰਪੀਅਨ ਯੂਨੀਅਨ ਦੇਸ਼ ਦੇ ਭਾਈਵਾਲ ਦੇਸ਼ ਨਾਲ ਸਮਝੌਤਾ ਕਰਨ ਲਈ ਗੱਲਬਾਤ ਕਰ ਰਹੇ ਹਨ, ਜਿਸ ਵਿਚ ਰਵਾਂਡਾ ਵਰਗੇ ਦੇਸ਼ਾਂ ਦੇ ਨਾਂ ਵੀ ਚਰਚਾ ਵਿਚ ਹਨ, ਕਿਉਂਕਿ ਰਵਾਂਡਾ ਪਹਿਲਾਂ ਵੀ ਅਜਿਹੇ ਪ੍ਰੋਜੈਕਟਾਂ ਵਿਚ ਦਿਲਚਸਪੀ ਦਿਖਾ ਚੁੱਕਾ ਹੈ। ਨੀਦਰਲੈਂਡ ਦੇ ਪ੍ਰਵਾਸ ਮੰਤਰੀ ਬੌਟ ਵੇਨ ਡੈਨ ਬ੍ਰਿੰਕ ਨੇ ਇਸ ਨੂੰ ਇਕ ਇਨਕਲਾਬੀ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਉਦੇਸ਼ ਗੈਰ ਕਾਨੂੰਨੀ ਪ੍ਰਵਾਸ ਨੂੰ ਠੱਲ ਪਾਉਣਾ ਹੈ। ਹਾਲਾਂਕਿ ਐਮਨੈਸਟੀ ਇੰਟਰਨੈਸ਼ਨਲ ਪਿਕਮ ਅਤੇ ਯੂਰਪੀਅਨ ਕੌਂਸਲ ਦੇ ਮਨੁੱਖੀ ਅਧਿਕਾਰ ਕਮਿਸ਼ਨ ਮਾਈਕਲ ਓਫਲਾਹਰਟੀ ਸਮੇਤ ਕਈ ਪ੍ਰਮੁੱਖ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਯੋਜਨਾ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਯੂਰਪੀ ਦੇਸ਼ ਆਪਣੀ ਜਿੰਮੇਵਾਰੀ ਤੋਂ ਭੱਜਣ ਲਈ ਅਜਿਹਾ ਕੇਂਦਰ ਬਣਾ ਰਹੇ ਹਨ ਜਿੱਥੇ ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਕਰਨਾ ਮੁਸ਼ਕਲ ਹੋਵੇਗਾ। ਦੂਜੇ ਪਾਸੇ ਯੂਰਪੀ ਮੰਤਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਹੱਬ ਅੰਤਰਰਾਸ਼ਟਰੀ ਕਾਨੂੰਨਾਂ, ਮਨੁੱਖੀ ਕਦਰਾਂ ਕੀਮਤਾਂ ਅਤੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਕੰਮ ਕਰਨਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਰੋਕਿਆ ਜਾ ਸਕੇ। ਹੁਣ ਸਵਾਲ ਇਹ ਉਠਦਾ ਹੈ ਕਿ ਪੰਜਾਬ ਤੋਂ ਗੈਰ ਕਾਨੂੰਨੀ ਢੰਗ ਨਾਲ ਯੂਰਪ ਜਾਣ ਵਾਲਿਆਂ ਤੇ ਇਸ ਦਾ ਅਸਰ ਪਵੇਗਾ। ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਰੁਜ਼ਗਾਰ ਜਾਂ ਹੋਰ ਕਾਰਨਾਂ ਕਰਕੇ ਗੈਰ ਕਾਨੂੰਨੀ ਤਰੀਕਿਆਂ ਜਿਵੇਂ ਕਿ ਏਜੰਟਾਂ ਰਾਹੀਂ ਝੂਠੇ ਦਸਤਾਵੇਜ਼ ਜਾਂ ਅਸਾਈਲਮ ਸ਼ਰਨ ਦੀ ਮੰਗ ਕਰਕੇ ਯੂਰਪੀ ਦੇਸ਼ਾਂ ਵਿਚ ਦਾਖਲ ਹੁੰਦੇ ਹਨ। ਜਦੋਂ ਇਨ੍ਹਾਂ ਦੀਆਂ ਸ਼ਰਨ ਅਰਜ਼ੀਆਂ ਰੱਦ ਹੋ ਜਾਂਦੀਆਂ ਹਨ ਤਾਂ ਪਹਿਲਾਂ ਉਹ ਕਾਨੂੰਨੀ ਦਾਅ ਪੇਚਾਂ ਕਾਰਨ ਲੰਮਾ ਸਮਾਂ ਉਨ੍ਹਾਂ ਦੇਸ਼ਾਂ ਵਿਚ ਹੀ ਰਹਿ ਜਾਂਦੇ ਸਨ, ਪਰ ਹੁਣ ਰਿਟਰਨ ਹੱਬ ਬਣਨ ਨਾਲ ਇਨ੍ਹਾਂ ਨੂੰ ਯੂਰਪ ਤੋਂ ਬਾਹਰ ਕਿਸੇ ਹੋਰ ਤੀਜੇ ਦੇਸ਼ ਵਿਚ ਭੇਜ ਦਿੱਤਾ ਜਾਵੇਗਾ, ਜਿਸ ਨਾਲ ਗੈਰ ਕਾਨੂੰਨੀ ਪ੍ਰਵਾਸ ਦਾ ਰਸਤਾ ਬਹੁਤ ਜ਼ਿਆਦਾ ਖਤਰਨਾਕ ਅਤੇ ਅਸਫਲ ਹੋ ਜਾਵੇਗਾ। ਸ਼ਰਨ ਅਸਾਈਲਮ ਦੇ ਦਾਅਵਿਆਂ ਦੀ ਸਫਲਤਾ, ਕਈ ਲੋਕ ਵਿਦੇਸ਼ ਪਹੁੰਚ ਕੇ ਝੂਠੇ ਜਾਂ ਕਮਜ਼ੋਰ ਆਧਾਰ ਤੇ ਸ਼ਰਨ ਮੰਗ ਕਰਦੇ ਹਨ। ਨਵੇਂ ਸਖ਼ਤ ਨਿਯਮਾਂ ਅਤੇ ਇਨ੍ਹਾਂ ਹੱਬਾਂ ਕਾਰਨ ਅਰਜ਼ੀਆਂ ਰੱਦ ਹੋਣ ਦੀ ਸੂਰਤ ਵਿਚ ਵਾਪਸ ਆਪਣੇ ਦੇਸ਼ ਭਾਰਤ, ਪੰਜਾਬ ਜਾਂ ਕਿਸੇ ਵੀ ਮੁਲਕ ਦੇ ਸਾਂਝਿਆਂ ਤੋਂ ਝਾਂਸਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ, ਜੋ ਕਿ ਨੌਜਵਾਨ ਲੱਖਾਂ ਰੁਪਏ ਖਰਚ ਕਰਕੇ ਗੈਰ ਕਾਨੂੰਨੀ ਤਰੀਕਿਆਂ ਨਾਲ ਯੂਰਪ ਜਾਂਦੇ ਹਨ। ਉਨ੍ਹਾਂ ਲਈ ਹੁਣ ਉਥੇ ਜਾ ਕੇ ਟਿਕਣਾ ਲਗਭਗ ਅਸੰਭਵ ਹੋ ਜਾਵੇਗਾ। ਇਸ ਨਾਲ ਲੋਕਾਂ ਨੂੰ ਇਹ ਸਮਝ ਆਵੇਗੀ ਕਿ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਬਜਾਏ ਕਾਨੂੰਨੀ ਅਤੇ ਸਹੀ ਰਸਤੇ ਅਪਣਾਉਣੇ ਹੀ ਸੁਰੱਖਿਅਤ ਹਨ। ਅਸੀਂ ਚਾਹਾਂਗੇ ਕਿ ਤੁਸੀਂ ਬਾਕੀ ਕੁਝ ਸਾਡਾ ਸ਼ੇਅਰ ਕਰੋ ਚਾਹੇ ਨਾ ਸ਼ੇਅਰ ਕਰੋ, ਜੇ ਮਨੁੱਖਤਾ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਦੇਸ਼ ਨੂੰ, ਆਪਣੇ ਪੰਜਾਬ ਨੂੰ, ਆਪਣੇ ਭਾਈਚਾਰੇ ਨੂੰ ਜਾਂ ਇਨਸਾਨੀਅਤ ਨੂੰ ਪਿਆਰ ਕਰਦੇ ਹੋ ਤਾਂ ਇਹ ਰਿਪੋਰਟ ਜ਼ਰੂਰ ਸਾਂਝੀ ਕਰ ਦਿਓ, ਤਾਂ ਕਿ ਸਾਡੇ ਪੰਜਾਬ ਤੋਂ ਜਾਂ ਭਾਰਤ ਤੋਂ ਲੱਖਾਂ ਰੁਪਈਏ ਖਰਚ ਕਰਕੇ ਦੇਸ਼ ਦੀ ਨੌਜਵਾਨੀ, ਸਾਡਾ ਭਾਈਚਾਰਾ, ਸਾਡਾ ਪਿਆਰ ਉਥੋਂ ਕਿਤੇ ਪੈਸੇ ਖਰਚ ਕਰਕੇ ਯੂਰਪੀਅਨ ਕੰਟਰੀਆਂ ਵੱਲ ਆਉਣ ਤੇ ਉਨ੍ਹਾਂ ਨੇ ਪਹਿਲਾਂ ਤਿਆਰੀਆਂ ਕਰ ਲਈਆਂ ਨੇ ਭਈ ਇਥੋਂ ਚੱਕ ਕੇ ਉਨ੍ਹਾਂ ਨੂੰ ਰਵਾਂਡਾ ਭੇਜ ਦੇਣਾ ਜਾਂ ਕਿਸੇ ਅਜਿਹੇ ਦੇਸ਼ ਭੇਜਣਾ ਜਿੱਥੇ ਜ਼ਿੰਦਗੀ ਪਹਿਲਾਂ ਹੀ ਲੋਕ ਆਪਣੇ ਜਿਸ ਤਰੀਕੇ ਨਾਲ ਜਿਉਂਦੇ ਨੇ ਉਹ ਉਥੋਂ ਭੱਜ ਕੇ ਕਈ ਮੁਲਕਾਂ ਨੂੰ ਜਾਂਦੇ ਨੇ, ਤੇ ਰਸਤੇ ਵਿਚ ਜਿਵੇਂ ਤੁਸੀਂ ਦੇਖਦੇ ਕਿ ਸਮੁੰਦਰ ਦੇ ਵਿਚ ਕਈ ਤਰ੍ਹਾਂ ਦੀਆਂ ਉਨ੍ਹਾਂ ਨੂੰ ਮੁਸ਼ਕਲਾਵਾਂ ਆਉਂਦੀਆਂ ਨੇ, ਕਿਸ਼ਤੀਆਂ ਪਲਟ ਜਾਂਦੀਆਂ ਨੇ, ਉਨ੍ਹਾਂ ਦੀਆਂ ਜਾਨਾਂ ਚਲੇ ਜਾਂਦੀਆਂ ਨੇ, ਜੇਕਰ ਤੁਸੀਂ ਇਨਸਾਨੀਅਤ ਨੂੰ ਪਿਆਰ ਕਰਦੇ ਹੋ ਤਾਂ ਸਾਡੀ ਇਸ ਰਿਪੋਰਟ ਨੂੰ ਜ਼ਰੂਰ ਹੱਥ ਜੋੜ ਕੇ ਬੇਨਤੀ ਹੈ, ਮੈਂ ਕਦੇ ਹੱਥ ਨਹੀਂ ਜੋੜੇ ਕਿ ਸਾਡੀ ਕਿਸੇ ਵੀ ਚੀਜ਼ ਨੂੰ ਸ਼ੇਅਰ ਕਰੋ, ਇਸ ਨੂੰ ਜ਼ਰੂਰ ਸ਼ੇਅਰ ਕਰ ਦੇਣਾ, ਧੰਨਵਾਦੀ ਹੋਵਾਂਗੇ। ਹੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
8: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਸਮਾਂ ਸਾਡਾ ਸਮਾਪਤੀ ਵਾਲੇ ਪਾਸੇ ਨੂੰ ਵਧਦਾ ਜਾ ਰਿਹਾ ਹੈ। ਲਗਾਤਾਰ ਤੁਸੀਂ ਗੱਲਬਾਤ ਪ੍ਰੋਗਰਾਮ ਦੇ ਵਿਚ ਸੁਣੀ ਹੈ। ਇਸ ਹਿੱਸੇ ਨੂੰ ਅਸ਼ੋਕ ਜੁਲੋ ਵੱਲੋਂ ਸਪਾਂਸਰ ਕੀਤਾ ਗਿਆ ਸੀ। 905-671-4290 NRI ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ 905-671-4290 ਟਾਪ ਚੋਇਸ ਇਲੈਕਟ੍ਰੋਨਿਕਸ 905-799-0045 ਫਿਰ ਪ੍ਰਾਈਜ ਟਰੱਕ ਰਿਪੇਅਰ ਸੈਂਟਰ ਤੋਂ ਵੀਰ ਸੁੱਖਾ ਅਤੇ ਹੈਪੀ ਬੜਿਆਲ ਜੀ 647-796-9057 ਸਮੋਸਾ ਸਵੀਟਸ ਐਂਡ ਫੈਕਟਰੀ ਸਾਡੇ ਸ਼ਹਿਰ ਦਾ ਬਿਹਤਰੀਨ ਮਿਠਾਈਆਂ ਬਣਾਉਣ ਦਾ ਸਮੋਸਾ ਸਵੀਟਸ ਨਮਕੀਨ ਅਤੇ ਭਾਜੀ ਵਗੈਰਾ ਤਿਆਰ ਕਰਦੇ ਨੇ। ਨੰਬਰ ਟੂ ਕਾਲ 905-494-1400 ਔਰ ਇਹਦੇ ਨਾਲ ਆਲ ਕਾਇੰਡ ਫਰਨੀਚਰ 2424 ਫਿੰਚ ਐਵਨਿਊ ਵੈਸਟ ਯੂਟ ਨੰਬਰ 11 ਸਮੁੰਦਰ ਨੂੰ ਕੁਝ ਵਿਚ ਬੰਦ ਕਰਨ ਵਾਲਾ ਨਾਮ ਹੈ। ਕਿਸੇ ਵੀ ਸਮੇਂ ਤੁਸੀਂ ਕੁਆਲਿਟੀ ਦਾ ਫਰਨੀਚਰ ਆਪਣੇ ਘਰ ਦੇ ਵਿਚ ਲੈ ਕੇ ਆਉਣਾ ਜਾਂ ਆਫਿਸ ਫਰਨੀਚਰ ਤਿਆਰ ਕਰਾਉਣਾ ਹੈ ਤਾਂ ਕਾਲ ਕਰ ਲਿਓ 416-741-4486 ਤੇ ਦੋ। ਹੁਣ ਅਗੇਨ ਭੁਲਾਂ ਚੁੱਕਾਂ ਦੀ ਮਾਫ਼ੀ, ਸਾਡੇ ਕੋਲ ਬੇਅੰਤ ਗਲਤੀਆਂ ਹੁੰਦੀਆਂ ਨੇ, ਤੁਸੀਂ ਬੜਾ ਪਿਆਰ ਮਾਣ ਸਤਿਕਾਰ ਸਾਨੂੰ ਦਿੱਤਾ, ਅਸੀਂ ਗਲਤੀ ਦੇ ਪੁੱਤ ਰਹੇ ਹਾਂ, ਸਾਡੇ ਕੋਲ ਤਰੁੱਟੀਆਂ ਹੋ ਗਈਆਂ ਹੋਣਗੀਆਂ, ਉਸ ਲਈ ਖੇਮਾ ਦੇ ਜਾਚਕ ਹਾਂ। ਲੌਂਗ ਵੀਕਐਂਡ ਹੈ।
9: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: your culture lives. This is CJMR 1320, the voice of the city.
1: ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ

0: voice for your community. The voice of the city. CJMR 1320.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

0: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
1: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: is CJMR 1320, the voice of the city.
1: Hey, Sync, are you there?

0: You're listening to CJMR 1320, the voice of the city.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਣੀਏ ਗਰੀ

ਝੱਲਣਾ ਨੀ ਭਾਰ ਤੇਰੀ ਕਿਸੇ ਲੱਤ ਨੇ ਜਾਣੀ ਆਉਣਾ ਜੋ ਕੁੜੀ ਪਿੱਛੇ ਖਾਂਦੇ ਸਲਫਾਜ਼ ਤੇਰੇ ਨਾਲ ਲੀ ਜੱਲੀ ਬੰਦੇ ਯੱਟ ਨਾਲ ਖਾਸ ਕਿਤੇ ਟੱਕਰੇ ਜੇ ਕੱਲਾ ਤੇਰਾ ਯਿਲਦਾਂਗੇ ਮਾਲ।

0: ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਲੈ ਮਾਂ ਤੇਰਾ ਸਿਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਪਰਦੇਸੀ ਹੋ ਗਿਆ
1: You're listening to CJMR 1320, the voice of the city.

0: ਤੂੰ ਆਪਣਾ ਫਰਜ਼ ਅਦਾ ਕਰ ਗਿਆ, ਅਸੀਂ ਆਪਣਾ ਫਰਜ਼ ਨਿਭਾਵਾਂਗੇ, ਤੇਰੀ ਰੀਤ ਨੂੰ ਲੈ ਕੇ ਚੱਲਾਂਗੇ, ਤੇਰੇ ਵਾਂਗੂ ਅੰਡ ਕਰਾਵਾਂਗੇ।
1: This is CJMR 1320, the voice of the city.

0: Fica em casa.
1: You're listening to CJMR 1320, the voice of the city.

0: This is CJMR 1320, the voice of the city.
1: Solfa.

0: ਥੋੜੇ ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਆਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: The voice for your community, the voice of the city, CJMR 1320.

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

ਨਹੀਂ ਸਿੱਖੀ ਉਥੋਂ ਕਦੇ ਨਹੀਂ ਭੱਜੀਦਾ, ਜੌਲ ਸਿਆ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ, ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ ਜਾਂਦਾ।

You're listening to CJMR 1320, the voice of the city.

एक अंधेरी रात, एक बरसात, एक खौफनाक मौत और एक लड़की।

This is CJMR 1320, the voice of the city. Retro.